ਤਾਂ ਕਾਇਕ ਦਾਰ ਬਹਨੀਏ ਮੰਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੁਝੀਏ ਮੂਰਖੇ

0: ਸਨੋਗਲੀ ਉਹ ਜੋ ਫੇਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਏ ਮੋਏ ਪਾਣਾ ਖਾਏ ਜਿਸ ਦਾ ਦਿੱਤਾ ਖਾਬਣਾ
1: ਸ਼ਾਬਾਸ਼।

ਵਾਜੁਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ।

0: ਸੋਏ
1: ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ
0: ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ
1: ਗੁਰਮੁਖ ਰਹਿਆ ਸਮਾਈ
0: ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ
1: ਜੇ ਹੋ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ
0: ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਜਿਤਨਾ ਵਾ ਜੇ ਤਿਸ ਭਾਵਾ ਬਿਨ ਪਾਣੀ ਕੇ ਨਾਏ ਕਰੀ
0: ਜੇਤੀ ਸ੍ਰਿਸ਼ਟ ਉਪਾਈ ਵੇਖਾ ਬਿਨ ਕਰਮਾ ਕੈ ਮਿਲੇ ਲਈ
1: ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ
0: ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਜੇ ਜੁਗ ਚਾਰੇ ਹਰ ਜਾ ਹੋਰ ਦਸੂਣੀ ਹੋਏ
0: ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ
1: ਚੰਗਾ ਨਾਉ ਰਖਾਈ ਕੈ ਜਸ ਕੀਰਤ ਜਗਲੇ।

0: ਮਨੈ ਮਗਨ ਚੱਲੈ ਪੰਥ, ਮਨੈ ਧਰਮ ਸੇਤੀ ਸੰਵੰਦ,
1: ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ,
0: ਮਨੈ ਪਾਵਹਿ ਮੋਖ ਦੁਆਰ।

0: ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ,
1: ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਬਟ ਹਤਿਆ ਕਮਾਹੇ,
0: ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਿਰਾਹੇ,
1: ਅਸੰਖ ਮਲੇਸ਼ ਮਲ ਭਖਾਹੇ।

0: ਭਰੀਐ ਹੱਥ ਪੈਰ ਤੰਦੇਹੇ, ਪਾਣੀ ਧੋਤੈ ਉਤਰਸ ਖੇਹੇ,
1: ਮੋਤ ਪਲੀਤੀ ਕੱਪੜ ਹੋਏ, ਦੇਸ਼ਾ ਬੂਨ ਲਈਆ ਧੋਏ,
0: ਭਰੀਐ ਮਤ ਪਾਪਾ ਕੈ ਸੰਗ, ਉਹ

0: ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ।
1: ਸਭ ਗੁਣ ਤੇਰੇ ਮੈਂ ਨਾਹੀ ਕੋਈ, ਵਿਣ ਗੁਣ ਕੀਤੇ ਭਗਤ ਨਾ ਹੋਏ।
0: ਸਾਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ।
1: ਕਮਣ ਸੁਵੇਲਾ ਵਕਤ ਕਵਣ, ਕਮਣ ਥਿਤ ਕਵਣ ਵਾਰ,
0: ਸਰੁਤੀ ਮਾਹੋ ਕਵਣ ਜਿਤ।

0: ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਸ਼ਪੈ ਸ਼ੰਤਵਾ ਪ੍ਰਸਾਦ ਚੱਕਰ ਚਿਹਨੇ ਅਰ ਬਰੰਜਾ ਤਰਪਾਤ ਨਾਹਿਣ ਜਿਹੇ
1: ਰੂਪ ਰੰਗਰ ਰੇਖ ਭੇ ਕੋ ਕਹਿ ਨਾ ਸਕਤ ਕਹਿ
0: ਚਲ ਮੂਰਤਨ ਪਉ ਪ੍ਰਕਾਸ਼ ਸਮਿਤ ਹੋਜ ਗਹਿਜੈ
1: ਕੋਟ ਇੰਦਰ ਇੰਦਰਾਣ ਸਾਹੂ ਸਾਹਣ ਗਣਿਜੈ
0: ਪੌਣ ਮਹੀਪ ਸੁਰ ਨਾ ਰਸੁਰ ਨੇਤ ਨੇਤ ਬਣ ਤ੍ਰਿਣ ਕਹਿਤ
1: ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪਿਆਤ ਛੰਦ
0: ਨਮਸਤੰਗਾ ਕਾਲੇ ਨਮਸਤੰਗ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗ ਅਨੂਪੇ
1: ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ
0: ਨਮਸਤੰਗਾ ਗੰਜੇ ਨਮਸਤੰਗਾ ਭੰਜੇ ਨਮਸਤੰਗਾ ਨਾਮੇ ਨਮਸਤੰਗਾ ਥਾਮੇ
1: ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ
0: ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਹੇ
1: ਨਮਸਤੰਗਾ ਨੀਲੇ ਨਮਸਤੰਗਾ ਨਾਤੇ ਨਮਸਤੰਗਾ ਛੇਦੇ ਨਮਸਤੰਗਾ ਗਾਤੇ
0: ਨਮਸਤੰਗਾ ਗੰਜੇ ਨਮਸਤੰਗਾ ਭੰਜੇ ਨਮਸਤੰਗਾ ਧਾਰੇ ਨਮਸਤੰਗਾ ਪਾਰੇ
1: ਨਮਸਤੰਗ ਸੋਏ ਕੈ ਨਮਸਤੰਗਾ ਨਿਕੈ ਨਮਸਤੰਗਾ ਭੂਤੇ ਨਮਸਤੰਗਾ ਜੂਪੇ
0: ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਗਾਤੇ
0: ਨਮਸਤੰਗ ਨਿਰਧੂਤੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਸੋਕੇ
1: ਨਮਸਤੰਗ ਨਿਰਤਾਪੇ ਨਮਸਤੰਗਾ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ
0: ਨਮਸਤੰਗਾ ਗਾਹੇ ਨਮਸਤੰਗਾ ਬਾਹੇ ਨਮਸਤੰਗ ਤਰਵਰਗੇ ਨਮਸਤੰਗਾ ਸਰਗੇ
1: ਨਮਸਤੰਗ ਪਰਭੋਗੇ ਨਮਸਤੰਗ ਸਜੋਗੇ ਨਮਸਤੰਗਾ ਰੰਗੇ ਨਮਸਤੰਗਾ ਭੰਗੇ
0: ਨਮਸਤੰਗਾ ਗਮੇ ਨਮਸਤਸਤ ਰਮੇ ਨਮਸਤੰਗ ਜਲਾਸ਼ਰੇ ਨਮਸਤੰਗ ਨਿਰਾਸ਼ਰੇ
1: ਨਮਸਤੰਗਾ ਜਾਤੇ ਨਮਸਤੰਗਾ ਪਾਤੇ ਨਮਸਤੰਗਾ ਮਜਵੇ ਨਮਸਤਸ ਅਜਵੇ
0: ਦੇਸੰਗਾ ਦੇਸੇ ਨਮਸਤੰਗਾ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ
0: ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤਸਤ ਦੇਵੈ ਨਮਸਤੰਗਾ ਭੇਵੈ ਨਮਸਤੰਗਾ ਜਨਮੇ ਨਮਸਤੰਗ ਸੁਬਨਮੇ
0: ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ
1: ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗਾ ਵਰਨੇ ਨਮਸਤੰਗਾ ਮਰਨੇ
0: ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
0: ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ
1: ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ।

0: ਚੰਗ ਪਿਆ ਤਛੰਦ
1: ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ
0: ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ
1: ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ।

0: ਸੈ ਅਖਰਿਸੈ ਭਗਵਤੀ ਸੰਤ ਵੈ ਪ੍ਰਸਾਦ ਕਤੇ।
1: ਹੇ ਆਸ਼ੇ ਦੇਸੇ ਗਿਆ ਪੰਜ ਭੇਸੇ ਗਿਆ ਗੰਜ ਕਰਮੇ ਗਿਆ ਪੰਜ ਭਰਮੈ
0: ਪਿਜ ਲੋਕੈ ਕੇ ਆਦਿਤ ਸੋਕੈ ਕੇ ਅਵਧੂਤ ਵਰਨੈ ਕੇ ਵੈ ਭੂਤ ਕਰਨੈ।
1: ਹੇ ਰਾਜੰ ਪ੍ਰਭਾ ਹੈ ਕੇ ਧਰਮੰਗ ਤੁਜਾ ਹੈ ਕੇ ਅਸ਼ੋਕ ਵਰਨ ਹੈ ਕੇ ਸਰਬਾ ਵਰਨ
0: ਹੈ ਕੇ ਜਗਤੰ ਕ੍ਰਿਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ

0: ਤਵੈ ਪ੍ਰਸਾਦ
1: ਸਰਬੰ ਅੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ
0: ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰਗ
1: ਸਰਬੰ ਕਰਮੰ ਸਰਬੰ ਧਰਮੰ ਸਰਬੰ ਯੁਕਤਾ ਸਰਬੰ ਮੁਕਤਾ
0: ਸਾਵਲ ਸ਼ੰਤਵੈ ਪ੍ਰਸਾਦ
1: ਨਮੋ ਨਰਕਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਬਿਭੂਤੇ
0: ਪਰਮਾਤੰ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਵਾਦ ਬਿਭੂਤੇ
1: ਅਨੰਗੀ ਅਨਾਮੈ ਦਰਭੰਗੀ ਦਰਗਾਮੈ

0: ਹਜ਼ੂਰ ਹੈ ਕਿ ਹਾਜ਼ਰ ਹਜ਼ੂਰ ਹੈ ਮਿਸਲ ਸਲਾਮ ਹੈ ਸਮਸਲ ਕਲਾਮ ਹੈ
1: ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ
0: ਕਿ ਰੋਜੀ ਦਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮ ਉਲ ਕਮਾਲ ਹੈ ਕਿ ਹੁਸਨ ਉਲ ਜਮਾਲ ਹੈ
1: ਕਰੀਮ ਉਲ ਖਿਰਾਜ ਹੈ ਗਰੀਬ ਉਲ ਨਿਵਾਜ਼ ਹੈ ਹਰੀਫ ਉਲ ਸ਼ਿਕਨ ਹੈ ਹਿਰਾਸ ਉਲ ਫਿਕਨ ਹੈ
0: ਰੰਕ ਪਨਾਸ ਹੈ ਸਮਸਲ ਨਿਵਾਸ ਹੈ ਅਗੰਜਲ ਗਨੀਮ ਹੈ ਰਜਾਇ ਕਰਹੀਮ ਹੈ
1: ਸਮਸਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕ ਪਨਾਸ ਹੈ
0: ਸਰਬਲ ਗਵਨ ਮੇਸਲ ਰਵਨ ਤਮਾਮਲ ਤਮੀਜ ਸਮਸਤਲ ਅਜੀਜ਼ ਹੈ
1: ਪਰਮੀਸ ਹੈ ਸਮਸਤਲ ਅਦੀਸ ਹੈ ਦੇਸੁਲ ਲੇਖ ਹੈ ਮੇਸੁਲ ਪੇਖ ਹੈ
0: ਜਮੀਨ ਉਲ ਜਮਾ ਹੈ ਅਮੀ ਕੁਲ ਮਾ ਹੈ ਕਰੀ ਮੁਲਕ ਮਾਲ ਹੈ ਕਿ ਜੁਰਤ ਜਮਾਲ ਹੈ
1: ਅਚਲੰਗ ਪ੍ਰਕਾਸ਼ ਹੈ ਕਿ ਮਿਤੋ ਸੁਭਾਸ ਹੈ ਕਿ ਅਜਬ

0: ਅਜੀਤ ਧਰਮ ਅਣਜੀਤ ਕਰਮ ਅਣਬਣ ਅਨੰਤ ਦਾਤਾ ਮਹੰਤ ਹਰ ਮੋਲ ਮਨਾ ਸੰਤ ਵੈ ਪ੍ਰਸਾਦ
1: ਕਰੁਣਾਲੇ ਹੈ ਹਰ ਕਾਲੇ ਹੈ ਕਲ ਖੰਡਨ ਹੈ ਮੈਂ ਮੰਡਣ ਹੈ
0: ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਵ ਬਾਰਣ ਹੈ
1: ਤ੍ਰਿਤ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ
0: ਸਰਬੰਗ ਭਰ ਹੈ ਸਰਬੰਕਰ ਹੈ ਸਰ ਪਾਸੇ ਹੈ ਸਰਬਨਾਸਿਆ ਹੈ
1: ਕਰੁਣਾ ਕਰ ਹੈ ਬੇਸੰਬਰ ਹੈ ਸੁਰਵੇਸ਼ਵਰ ਹੈ ਜਗਤੇਸ਼ਵਰ ਹੈ
0: ਕਰਨਾ ਕਰਤਾ ਕਰਤ ਹੈ ਧਨੀ ਤ੍ਰਿਤ ਹੈ।

0: ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰੋ ਘਰ ਜੋਗ ਜਤੀਕੈ
1: ਸੂਰ ਸੁਰਾਰਦਨ ਸੁਧ ਸਿਧਾਦਿਕ ਸੰਤ ਸਮੂਹ ਅਨੇਕ ਮਤੀਕੈ
0: ਸਾਰੇ ਹੀ ਦੇਸ ਕੋ ਦੇਖ ਰਿਓ ਮਤ ਕੋ ਉਹਨਾਂ ਦੇਖਤ ਪ੍ਰਾਨ ਪਤੀਕੈ
1: ਸਿਰ ਭਗਵਾਨ ਕੀ ਪਾਇ ਕਿਰਪਾਹੂ ਤੇ ਏ ਕਰਤੀ ਬਿਨ ਏ ਕਰਤੀ ਕੈ
0: ਮਾਤਿਮ ਤੰਗ ਦਰੇ ਜਲ ਸੰਗ ਅਨੂਪ ਤੰਗ ਸੁਰੰਗ ਸਵਾਰੇ
1: ਕੋਟ ਤੁਰੰਗ ਕੁਰੰਗ ਸਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ
0: ਹਰੀ ਭਜਾਨ ਕੇ ਭੂ ਭਲੇ ਵਿਦਨ ਆਵਤ ਸੀਸ ਨਰਾਜ ਬਚਾਰੈ
1: ਏਤੇ ਭੈ ਤੁ ਕਹਾ ਪੈ ਭੂਪਤ ਅੰਤ ਕੋ ਨੰਗੇ ਹੀ ਪਾਏ ਪਧਾਰੇ
0: ਜੀਤ ਫਰੇ ਸਭ ਦੇਸ ਦਸਾਨ ਕੋ ਬਾਜਤ ਟੋਲ ਮਿਰਦੰਗ ਨਗਾਰੈ
1: ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ
0: ਭੂਤ ਭਵਿੱਖ ਪਾਣ ਕੇ ਭੂਪਤ ਕੌਣ ਗਨੀ ਨਹੀਂ ਜਾਤ ਵਿਚਾਰੈ
1: ਸਿਰਪਤ ਸਿਰ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਾਨ ਦੇ ਆਦਮ ਦਾਨ ਸੋ ਸੰਜਮ ਨੇਵ ਅਨੇਕ ਵਸੀਖੈ
1: ਵੇਦ ਪੁਰਾਣਿਕ ਤੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਵੇਖੈ
0: ਕੌਣ ਹਾਰ ਜਤੀ ਜਤ ਤਾਰ ਸਭ ਇਸ ਵਿਚਾਰ ਹਜ਼ਾਰ ਕੇ ਦੇਖੈ
1: ਸਿਰ ਭਗਵਾਨ ਭਜੇ ਬਿਨ ਭੂਪਤ ਏ ਕਰਤੀ ਬਿਨ ਏਕ ਨ ਲਿਖੈ
0: ਸੁਧ ਸੁਪਾਹਾ ਦੁਰੰਤ ਦੁਪਾਸ ਸਾਜ ਸੁਨਾ ਦੁਰਜਾਨ ਦਲਿੰਗੈ
1: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਲੈ ਨ ਹਲੈਂਗੇ
0: ਪੂਰ ਅਰੀਨ ਮਰੂਰ ਮਵਾਸਨ ਮਾਤਿ ਵਿਤੰਗਨ ਮਾਲ ਮਲਿੰਗੈ
1: ਸਿਰਪਤ ਸਿਰ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ
0: ਵੀਰਾ ਪਾਰ ਬੜੇ ਬਰਿਆਰ ਵਿਚਾਰੈ ਸਾਰ ਕੀ ਧਾਰ ਵਸਈਆ
1: ਤੋਰਤ ਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ
0: ਵਾੜੇ ਗੜਹਾਣ ਕੇ ਤੋੜ ਨਹਾਰ ਸੋ ਬਾਤ ਨਹੀਂ ਚਕਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦੇਵਈਆ
0: ਦਾਨਵ ਦੇਵ ਫਣਿਦਨ ਸਾਚਰ ਪੂਤ ਭਿੱਖ ਭਾਂਜ ਪੈਂਗੈ
1: ਜੀਵ ਜਦੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ
0: ਹੁਣ ਪਰਤਾਪਣ ਵਾੜ ਜੇ ਤੁਨ ਪਾਪਨ ਕੇ ਬਹੁ ਪੁੰਜ ਕਪੈਂਗੈ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵ ਲੋਕ ਚ ਪੈਂਗੇ
0: ਮਾਨਵ ਇੰਦਰ ਗਜਿੰਦਰ ਨਰਾਦ ਵਜੋਂ ਤੁਰ ਲੋਕੋ ਰਾਜ ਕਰੇਂਗੈ
1: ਕੋਟਿ ਇਸ਼ਨਾਨ ਗਜਾਦਿਕ ਦਾਨ ਅਨੇਕ ਸੁਵੰਬਰ ਸਾਜ ਬਰੈਂਗੇ
0: ਬ੍ਰਹਮ ਹੇ ਸਰਬ ਸੱਚੀ ਪਤ ਅੰਤ ਫਸੇ ਜਮ ਫਾਸ ਭਰੇਂਗੇ
1: ਜੇ ਨਰ ਸਿਰਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹੇ ਤਰੇਂਗੇ
0: ਕਹਾਂ ਪਯੋ ਜੋ ਦੋ ਲੋਚਨ ਮੂੰਦ ਕੇ ਬੈਠ ਰਿਓ ਵਕ ਧਿਆਨ ਲਗਾਯੋ
1: ਨਹਾਤ ਪ੍ਰਿਓ ਲਿਏ ਸਾਥ ਸਮੁੰਦਰਨ ਲੋਕ ਗਯੋ ਪਰ ਲੋਕ ਗਵਾਯੋ
0: ਵਾਸ ਕਿਓ ਵਿਖਿਆਨ ਸੁ ਬੈਠ ਕੇ ਐਸੇ ਹੀ ਐਸੇ ਸੁਬੈਸ ਬਤਾਯੋ
1: ਸਾਚ ਕਹੋ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਯੋ
0: ਕਾਹੁਲੇ ਪਾਹਣ ਪੂਤ ਧਰਿਓ ਸਿਰ ਕਾਹੁਲ ਲਿੰਗ ਕਰੀ ਲਟਕਾਯੋ
1: ਕਾਹੁ ਲਖਿਓ ਹਰ

0: ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਆਤੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ
1: ਅਰਚਨ ਨਿਰਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ
0: ਹਮਰੇ ਦੁਸ਼ਟ ਸਭੇ ਤੁਮ ਘਾਵ ਹੋ ਆਪਾ ਤੇ ਮੋਹਿ ਬਚਾਵ ਹੋ
1: ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ
0: ਹੋ ਰੱਛਾ ਨਿਜ ਕਰ ਦਿਆ ਕਰੀਐ ਸਭ ਬੈਰਨ ਕੋ

0: ਕੋ ਪਲ ਮੋਹ ਬਦ ਕੀਓ
1: ਕਟ ਕਟ ਕੇ ਅੰਤਰ ਕੀ ਜਾਣਤ ਪਰੇ ਬੁਰੇ ਕੀ ਪੀਰ ਪਛਾਣਤ
0: ਚੀਟੀ ਤੇ ਗੁੰਚਰਿਆ ਸੋਲਾ ਸਭ ਪਰ ਕਿਰਪਾ ਦਿਸ਼ਟ ਕਰ ਫੂਲਾ
1: ਸੰਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੀ
0: ਏਕ ਏਕ ਕੀ ਪੀਰ ਪਛਾਣੇ ਕਟ ਕਟ ਕੇ ਪਟ ਪਟ ਕੀ ਜਾਣੇ
1: ਜਾਬੁਦ ਕਰ ਕਰਾ ਕਰਤਾਰਾ।

0: ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ
0: ਰਾਗ ਰਤਨ ਪਰਿਵਾਰ ਪਰੀਆਂ।

0: ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਹੇ ਸੋ ਪਾਵੇ
1: ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
0: ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ
1: ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ
0: ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
1: ਪ੍ਰਸਾਦ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ
0: ਸਦਾ ਕੁਰਬਾਨ ਕੀਤਾ ਗੁਰ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ
1: ਕਹੇ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੂ ਸਾਚਾ ਨਾਮ ਮੇਰਾ ਆਧਾਰੂ
0: ਵਾਜੇ ਪੰਜ ਸ਼ਬਦ ਤਿਤ ਘਰ ਸਭਾਗੈ ਘਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ
1: ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ
0: ਤੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੈ ਲਾਗੇ
1: ਕਹੇ ਨਾਨਕ ਤੈਸ ਕਹੋ ਆ

0: ਕਿਰਪਾ ਕਰ ਬਨਵਾਰੀਆ,
1: ਇਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ,
0: ਕਹਿ ਨਾਨਕ ਲੇਵੇ ਬਾਜੋ ਕਿਆ ਕਰੇ ਵਿਚਾਰੀਆ,
1: ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ
0: ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ,
1: ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ,
0: ਅੰਦਰੋ ਜਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ,
1: ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ,
0: ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇਹੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ,
1: ਇੱਕ ਭਰਮ ਭੁੱਲੇ ਫਿਰੈ ਦੈਦਿਕ ਇੱਕ ਨਾਮ ਲਾਗ ਸਵਾਰਿਆ,
0: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਹਾੜਾ ਪਾਵੇ,
1: ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ,
0: ਆਓ ਸੰਤ ਪਿਆਰਿਓ ਕਥਕੀ ਕਰੇ ਕਹਾਣੀ,
1: ਕਰੇ ਕਹਾਣੀ ਕਥਕੇਰੀ ਕਿਤ ਦੁਆਰੈ ਪਾਈਐ,
0: ਤਨ ਮਨ ਧਨ ਸਭ ਸਭ ਗੁਰ ਕਾ ਹੁਕਮ ਮੰਨਿਆ ਪਾਈਐ,
1: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ,
0: ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ,
1: ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ,
0: ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ,
1: ਇਹ ਮਾਇਆ ਮੋਹਣੀ ਜਿਨੇ ਤਾਂ ਭਰਮ ਭੁਲਾਇਆ,
0: ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿੰਠ ਗੌਲੀ ਪਾਈਆ,
1: ਕੁਰਬਾਨ ਕੀਤਾ ਤਿਸੈ ਬੇਟੋ ਜਿਨ ਮੋਹ ਮੀਠਾ ਲਾਇਆ,
0: ਕਹੇ ਨਾਨਕ ਮਨ ਚੰਚਲ ਚਤੁਰਾਈ

0: ਨਹੀਂ ਤਿਸ ਨਾਲ ਕਿਉਂ ਚਿਤ ਲਾਈਐ
1: ਐਸਾ ਕੰਮ ਮੂਲੀ ਨਾ ਕੀਚੈ ਜਿਤ ਅੰਤ ਪਛੋਤਾਈਐ
0: ਸਤਿਗੁਰੂ ਕਾ ਉਪਦੇਸ ਸੁਨਤੂ ਹੋਵੈ ਤੇਰਾ ਨਾਲੇ
1: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਸੁ ਮਲੈ
0: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ
1: ਅੰਤੋ ਨਾ ਪਾਇਆ ਕਿਣੇ ਤੇਰਾ ਆਪਣਾ ਆਪ ਤੂੰ ਜਾੜਹੀ
0: ਜੀ ਜਨ ਸਭ ਖੇਲ ਤੇ

0: ਮੁਣ ਜਾਣ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੇ ਨੇ ਸੱਚਾ ਮਨ ਵਸਾਇਆ
0: ਜੀ ਜੰਦ ਸਭ ਤੋਂ ਪਾਏ ਵੇਖ ਪਰਸਨ ਆਇਆ
1: ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ
0: ਕਹਿ ਨਾਨਕ ਜਿਸਨੂੰ ਆਪ ਤੁਠਾ ਤੇ ਅੰਮ੍ਰਿਤ ਗੁਰ ਤੇ ਪਾਇਆ
1: ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ
0: ਲੱਭ ਲੋਭ ਅਹੰਕਾਰ ਤਾਂ ਤਿਸਨਾ ਬਹੁਤ ਨਾਹੀ ਬੋਲਣਾ
1: ਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ
0: ਗੁਰਪ੍ਰਸਾਦੀ ਜਿਨੇ ਆਪ ਤਜਿਆ ਵਾਸਨਾ ਸਮਾਣੀ
1: ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੇ
0: ਜਦੋਂ ਚਲਾਏ ਤੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ
1: ਜਿਵ ਤੂੰ ਚਲਾਹੇ ਤਿਵੈ ਚੱਲੇ ਜਿਨਾ ਮਾਰਗ ਪਾਵਹਿ
0: ਪਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਸਦਾ ਧਿਆਵਹੇ
1: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ
0: ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੇ ਚਲਾਵਹੇ
1: ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ
0: ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ
0: ਕਹਿ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਪਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ
1: ਨਾ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ
0: ਸਹਿਸੇ ਜੀਉ ਮਲੀਨ ਹੈ ਕਿਤ ਸੰਜਮ ਧੂਤਾ ਜਾਏ
1: ਮਨ ਤੋ ਬਹੁ ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਏ
0: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵ ਜਾਏ
1: ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ
0: ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ
1: ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ
0: ਕਹਿ ਨਾਨਕ ਜਿਨ ਸਤਜਿਆ ਕੂੜੇ ਲਾਗੇ ਤੇ ਨਹੀਂ ਜਨਮ ਜੋ ਹਾਰਿਆ
1: ਜੀ ਉਹ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤੇ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸੋਈ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ
1: ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ
0: ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲ
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰੂ ਨਾਲੇ
0: ਕਹਿ ਚਰਨ ਹਿਰਦੇ ਤਿਆਹੇ ਅੰਤਰ ਆਤਮਾ ਸਮਾਲੈ
1: ਆਪ ਛੱਡ ਸਦਾ ਰਹਿ ਪੜਨੇ ਗੁਰਬਿਨ ਅਵਰ ਨਾ ਜਾਣੇ ਕੋਏ
0: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋ ਤੇ ਕੋਈ ਪੁਛ ਵੇਕਿਆ ਜਾਏ
1: ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ
0: ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ
1: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ

0: ਅੰਮ੍ਰਿਤ ਸਦਾ ਰਹੋ, ਹਰ ਰੰਗ ਜਪਿਓ ਸਾਰਗ ਬਾਣੀ।
1: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ,
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ।
1: ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ,
1: ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰਵਾਣੀ।
0: ਕਹੇ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ।
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ,
0: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਸਮਾਓ,
1: ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ,
0: ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ।
1: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ,
0: ਸ਼ਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ,
1: ਹੁਕਮ ਵਰਤਾਏ ਆਪ ਵੇਖਿਆ ਗੁਰਮੁਖ ਕਿਸੇ ਬੁਝਾਏ,
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਬਲਾਏ।
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,
1: ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ,
0: ਤੱਤੇ ਸਾਰ ਨਾ ਜਾਣੀ ਗੁਰੂ ਬਾਚੋ ਤੱਤੇ ਸਾਰ ਨਾ ਜਾਣੀ,
1: ਤੇ ਗੁੜੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ,
0: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।
1: ਕਹੇ ਨਾਨਕ ਸੋ ਤਤ ਪਾਹੇ ਜਿਸਨੂੰ ਅਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ,
0: ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ,
1: ਮਨੋ ਕਿਉਂ ਵਿਸਾਰੀਏ ਵਿੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ,
0: ਉਸਨੂੰ ਕਿਹੋ ਪੋਹੇ ਨ ਸਕੀ ਜਿਸਨੂੰ ਆਪਣੀ ਲਿਬਲਾਵੇ,
1: ਆਪਣੀ ਲਾਪੇ ਲਾਹੇ ਗੁਰਮੁਖ ਸਦਾ ਸੰਭਾਲੀਏ।
0: ਕਹਿ ਨਾਨਕ ਇਹ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ,
1: ਜੈਸੀ ਅਗਨ ਉਦਰ ਮੈਂ ਬਾਹਰ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ,
0: ਮਾਇਆ ਅਗਨ ਸਭ ਏਕੋ ਜੇ ਹੀ ਕਰਤੇ ਖੇਲ ਰਚਾਇਆ,
1: ਜਾਤ ਸਪਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ,
0: ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ,
1: ਇਹ ਮਾਇਆ ਜਿਤ ਹਰ ਵਿਸਰੇ ਮੈਂ ਮੋਹ ਪੁਜੇ ਭਾਉ ਦੂਜਾ ਲਾਇਆ।
0: ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿਚੇ ਮਾਇਆ ਪਾਇਆ,
1: ਹਰੇ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ,
0: ਮੁੱਲ ਨਾ ਪਾਇਆ ਜਾਏ ਕਿਸੇ ਬੇਟੋ ਰਹੇ ਲੋਕ ਵਿਲ ਲਾਏ,
1: ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚ ਹੋ ਆਪ ਜਾਏ,
0: ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ,
1: ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ,
0: ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ,
1: ਹਰ ਹਨਤ ਜਪਿਓ ਜੀ ਹੋ ਲਾਹਾ ਖੱਟਿਓ ਦਿਹਾੜੀ,
0: ਇਹੋ ਤਨ ਤੇ ਨਾ ਮਿਲਿਆ ਜਿਨ ਹਰ ਆਪੇ ਭਾਣਾ,
1: ਕਹੇ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ,
0: ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ,
1: ਪਿਆਸ ਨਾ ਜਾਏ ਹੋਰ ਕੀਤੇ ਜਿਚ ਹਰਸ ਪੱਲੇ ਨਾ ਪਾਏ,
0: ਹਰਸ ਪਾਏ ਪੱਲੇ ਪੀਏ ਹਰਸ ਬਹੁੜ ਨਾ ਤਿਸ ਨਾ ਲਾਗੇ
1: ਆਏ, ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ,
0: ਕਹਿ ਨਾਨਕ ਹੋਰ ਅਨਰਸਾ ਵਿਸਰੇ ਜਾ ਹਰ ਵਸੈ ਮਨ ਆਏ,
1: ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ,
0: ਹਰ ਜੋਤ ਰੱਖੀ ਤੁਧ ਵਿਚ ਤਾਂ ਤੂੰ ਜਗ ਮੈਂ ਆਇਆ,
1: ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ,
0: ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ,
1: ਕਹੇ ਨਾਨਕ ਸਿਸ਼ਟ ਕਾ ਮੂਰ ਰਚਿਆ ਜੋਤ ਰਾਖੀ ਤਾਂ ਤੂੰ ਜਗਮੇ ਆਇਆ,
0: ਮਨ ਚਾਓ ਰਿਹਾ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ,
1: ਹਰ ਗਾਓ ਮੰਗਲ ਨੇ ਸਖੀ ਹੈ ਸੋਗ ਦੁਖ ਨਾ ਵਿਆਪੇ,
0: ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ

0: ਹਰ ਮਨ ਨਾ ਵਸਾਇਆ,
1: ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ,
0: ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੁਆ, ਜਿਨ ਸਤਿਗੁਰ ਸੌ ਚਿਤ ਲਾਇਆ,
1: ਏ ਨੇਤਰੋ ਮੇਰਿਓ ਹਰ ਤੁਮ ਮਹਿ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ,
0: ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ,
1: ਇਹੋ ਵੀ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ,
0: ਗੁਰ ਪ੍ਰਸਾਦੀ ਪੂਜਿਆ ਨਾ ਵੇਖਾ, ਹਰ ਇੱਕ ਹੈ ਹਰ ਬਿਨ ਅਵਰ ਕੋਈ,
1: ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ,
0: ਇਹ ਸਰਵਣੋ ਮੇਰੇ ਹੋ, ਸਾਚੇ ਸੁਣਨੇ ਨੋ ਪਠਾਏ,
1: ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ,
0: ਜਿਤ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੈ ਅਰਦਾਸ।

ਰੂਪ ਲੈਣ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਨਾਮ ਜਪਣ ਤੋਂ ਬਿਨਾਂ ਤੇਰਾ ਹੋਰ ਕੋਈ ਕੰਮ ਨਹੀਂ। ਵੱਧ ਤੋਂ ਵੱਧ ਜਿੰਨਾ ਜਪ ਸਕਦਾ ਇਹਨੂੰ ਜਪ ਲੈ, ਰਹਾਓ, ਵਿਸ਼ਰਾਮ ਦੇ ਕੇ। ਸੱਚੇ ਪਾਤਸ਼ਾਹ ਕਹਿੰਦੇ ਜੋ ਮੰਗੈ ਸੋਈ ਸੋਈ ਪਾਵੇ, ਕਹਿੰਦੇ ਸਾਰੇ ਦੁੱਖਾਂ ਦਾ ਤੇਰਿਆਂ ਦਾ ਨਾਸ ਹੋ ਜਾਂਦਾ ਜੋ ਮੰਗੇਗਾ। ਜੇ ਵਸਤ ਮੰਗੀ ਹੈ ਸਾਈ ਪਾਈ ਹੈ, ਜੇ ਨਾਮ ਚਿੱਤ ਲਾਈ ਹੈ, ਕਹਿੰਦੇ ਜੇ ਨਾਮ ਦੇ ਨਾਲ ਚਿੱਤ ਲਾਏਗਾ ਜੋ ਮੰਗ ਹੈ ਸੋਈ ਸੋਈ ਪਾਵੈ। ਸੇਵ ਹਰ ਕੇ ਚਰਨ ਰਸਾਇਣ, ਉਹਦੇ ਚਰਨ ਫੜ ਲੈ ਘੁੱਟ ਕੇ, ਹਰ ਵੇਲੇ ਜਪੀ ਜਾ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਅੱਗੇ ਕਹਿੰਦੇ ਜਨਮ ਮਰਨ ਦੋਹੂ 'ਤੇ ਛੂਟੈ, ਭਵ ਜਲ ਜਗਤ ਤਰਾਇਣ, ਕਹਿੰਦੇ ਜੇ ਨਾਮ ਜਪੇਗਾ ਨਾ ਤਾਂ ਤੇਰਾ ਜਨਮ ਮਰਨ ਮਿਟ ਜਾਏਗਾ। ਕਬੀਰ ਸਾਹਿਬ ਕਹਿੰਦੇ ਕਹਿੰਦੇ ਇੱਕ ਦੁੱਖ ਰਾਮ ਰਾਏ, ਕਾਟੋ ਮੇਰਾ ਅਗਨ ਦਹੈ, ਅਰ ਗਰਭ ਬਸੇਰਾ। ਸਭ ਤੋਂ ਵੱਡਾ ਦੁੱਖ ਜਿਹੜਾ ਉਹ ਜੰਮਣ ਅਤੇ ਮਰਨ ਦਾ। ਕਹਿੰਦੇ ਜੇ ਮੁੱਖ ਪੰਚੋਂ ਅੰਮ੍ਰਿਤ ਖਾਏ, ਤੇ ਮੁੱਖ ਦੇਖਤ ਲੂਕਟ ਲਾਏ। ਕਹਿੰਦੇ ਜਿਹੜੇ ਆਪਾਂ ਮੁੱਖ ਵੇਖਦੇ ਹਾਂ ਨਾ, 36 ਪ੍ਰਕਾਰ ਦੇ ਭੋਜਨ ਖਾਂਦੇ ਨੇ, ਕਹਿੰਦੇ ਸਾਡੇ ਸਾਹਮਣੇ ਹੀ ਫੂਕ ਦਿੱਤੇ ਜਾਂਦੇ। ਸਭ ਤੋਂ ਵੱਡਾ ਦੁੱਖ ਜਿਹੜਾ ਉਹ ਜੰਮਣ ਦਾ, ਮਾਤਾ ਦੇ ਗਰਭ ਦੇ ਵਿੱਚ 9 ਮਹੀਨੇ ਰਹਿਣਾ ਅਤੇ ਮਰਨ ਦਾ, ਇਹ ਸਭ ਤੋਂ ਵੱਡੇ ਦੁੱਖ ਬਾਣੀ ਮੰਨਦੀ ਹੈ। ਅਤੇ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਜਨਮ ਅਤੇ ਮਰਨ ਜਿਹੜਾ ਆ ਉਹ ਮਿਟ ਜਾਏਗਾ ਜੇ ਤੂੰ ਉਹਦਾ ਨਾਮ ਜਪੇਗਾ। ਖੋਜਤ ਖੋਜਤ ਤਤ ਵਿਚਾਰੇ ਉਦਾਸ ਗੋਬਿੰਦ ਪਰਾਇਣ, ਅਵਿਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਸੱਚੇ ਪਾਤਸ਼ਾਹ ਕਹਿੰਦੇ ਹਰ ਵੇਲੇ ਜਪੀ ਜਾ, ਤੇਰੇ ਸਾਰੇ ਕੰਮ ਜਿਹੜੇ ਨੇ ਉਹ ਗੁਰੂ ਆਪ ਕਰੀ ਜਾਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ।

0: ਵਾਰ ਸਲੋਕਾਂ ਨਾਲ ਸਲੋਕ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਸਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ
1: ਬਲਿਹਾਰੀ ਗੁਰੇ ਆਪਣੇ ਦਿਵਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ
0: ਸੋਚਣ ਦਾ ਗੋਏ ਸੂਰਜ ਚੜੇ ਹਜ਼ਾਰ ਇਹ ਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ ਮਹੱਲਾ

ਦੁਈਆ ਪਿਆ ਸਾਜੀਆ ਪਿਆ ਰਚਨਾਓ ਦੁਈ ਕਿਰਪ ਸਾਜੀ ਕਰ ਸਕਤੋ ਚਾਓ ਦਾਤਾ ਕਰਤਾ ਤੂੰ ਤੂੰ ਸੇਵ ਕਰੇ ਪਸਾਓ ਤੂੰ ਜਨੋ ਇਸ ਸੇ ਦੇ ਦੇ ਸੇ ਜਿਤ ਕਰਾਓ ਕਰਾ ਸਕਤੋ ਚਾਓ ਕਰਾ ਸਕਤੋ ਚਾਓ।

0: ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇਕਣਾ ਹੁਕਮ ਸਮਾਜ ਲੇਕਣਾ ਹੁਕਮੇ ਕਰੇ ਵਿਨਾਸ਼ ਇਕਣਾ ਭਾਣੇ ਕੜ ਲੇਕਣਾ ਮਾਇਆ ਵਿੱਚ ਨਿਵਾਸ ਹੇ ਪਿਆ ਆਖਣਾ ਜਾਪੇ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਏ
1: ਜਾ ਕੋ ਆਪ ਕਰੇ ਪਰਗਾਸ ਪੌੜੀ ਨਾਨਕ ਕੀ ਉਪਾਏ

ਨਾਲ ਜੀ ਪਾਇਕ ਲਿਖਣਾ ਹੋਏ ਤੈਨੂੰ ਬਹਾ ਲਿਆ ਤੇ ਸੱਚੀ ਸੱਚ ਨਿਬੜੇ ਤੈਨੂੰ ਵਾਕੜੇ ਚਲਵਾ ਲਿਆ ਆਓ ਨਾ ਭਾਈ ਕੁੜਿਆਰ ਮੁਕਾਰੇ ਨੂੰ ਜਗ ਜਾ ਲਿਆ ਤੇਰੇ ਰਾਏ ਰੱਤੇ ਸੇ ਜਿਨ ਗੈਰ ਗਿਸਤ ਕਨਵਾ ਲਿਆ।

ਪੌੜੀ ਆਪਣੇ ਭੋਗ ਭੋਗ ਕੇ ਭੋਏ ਪਸੁਣ ਪੌੜ ਸਲਾਇਆ ਵੱਡਾ ਹੋਆ ਦੁਨੀਦਾਰ ਕਲ ਸੰਕਲਕਤ ਚਲਾਇਆ ਅੱਗੇ ਕਰਨੇ ਕੀਤ ਵਾਚੀ ਬੈ ਲੇਖਕ ਸਮਝਾਇਆ ਸਾਹੋ ਨਾ ਹੋਈ ਪਾਉਂਦੇ ਸੁਣੇ ਕਰਵਾਇਆ ਮਨ ਅੰਦੇ ਚ ਮੁਕਵਾਇਆ।

0: ਫੋਨ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਤਿਗੁਰ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ, ਕਿਤੇ ਰਾਮ ਰਵਾਲ, ਕਿਤੇ ਕਨ ਕਹਾਣੀਆਂ, ਕਿਤੇ ਵੇਦ ਵਿਚਾਰ, ਕਿਤੇ ਨੱਚੇ।

ਵੈਸ਼ਾਰ ਗਿਆਨਾਂ ਗੱਲੀ ਢੂੰਡੀਆ ਕਥਨਾ ਕੱਢੜਾ ਸਾਰ ਕਰਮਲੇ ਤਾਂ ਪਾਈਐ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦ ਕਰੇ ਜੇ ਆਪ।

ਕਿ ਚੱਕ ਥਲ ਰੋਲੇ ਬੋਤਨਾਂ ਦਲਾ ਟੁਮਧਾਣੀਆਂ ਨਗਾਹ ਭੰਗੂ ਪਾਉਂਦੇ ਲੈ ਨਸਾ ਸੂਏ ਚਾੜ ਭੁਆਈਆ ਜੰਤ ਨਾਨਕ ਪਾਉਂਦੇ ਆ ਗਣਤ ਨੰਤ ਬੰਦਰ ਬੰਦ ਪਵਾਏ ਸੋਏ ਪੈ ਕਿਰਤ ਨੱਚੇ ਸਭ ਕੋਏ ਨੱਚ ਨੱਚ ਚੱਸੇ ਚਲੇ ਸਿਰੋਏ।

ਮਹੱਲਾ ਪਹਿਲਾ ਮੁਸਲਮਾਨਾਂ ਸਿਵ ਸਰੀਰ ਪੜ ਪੜ ਕਰੇ ਵਿਚਾਰ ਬੰਦੇ ਸਿਜ ਪਵਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਈਸਾਲਾ ਦਾ ਸਰੂਪ ਹੈ ਭਾਰਤੀ ਧਨਾਵੇ ਅਰਚਾ ਪੂਜਾ ਕਰਵਾਸ ਬੈਕਾਰ ਜੋਗੀ ਸੁਣਦੇ ਆਮ ਜੇਤੇ ਅਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਜਨ ਕਾਇਆ ਕਾਕਾਰ ਸਤੀਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ ਦੇ ਦੇ ਮੰਗੈ ਸਹਿਸਾ ਗੁਣਾ ਸੁਭ ਕਰੇ ਸੰਸਾਰ ਚੂਰਾ ਜਾਰਾ ਤੇ ਕੁੜਿਆਰਾ ਖਰਾਬਾਂ ਵਿਕਾਰ ਇੱਕ ਹੁੰਦਾ ਖਾ ਚਲੇ ਤਾਂ

0: ਕੁੜੀ ਚੜ ਚੜ ਭਵੇ ਗਿਆਰ ਨਾਨਕ ਜਿਨ ਕਰਤੇ ਕਰਨਾ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ
1: ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਹੁਣ ਕਰ ਪ੍ਰਗਟਾ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਜਿਨ ਵਿੱਚੋਂ ਚੁਕਾਇਆ ਉੱਤਮੇ ਵਿਚਾਰ ਸੱਚੇ ਸੱਚ ਪਲਾਇਆ ਜਗ ਜੀਵਨ ਦਾਤਾ ਪਾਇਆ।

ਪਾਸੇ ਕਿ ਦਿਸਨ ਤੋਂ ਗਿਣ ਸਤ ਸੱਚੋ ਸੱਚ ਤੇ ਆਇਆ ਉਨੀ ਮੰਦੇ ਪੈਨਾ ਰੱਖਿਓ ਕਸ ਕੁਤਰਮ ਕਮਾਇਆ ਉਨੀ ਦੁਨੀਆਂ ਤੋੜੇ ਬੰਦਰਾਂ ਨੂੰ ਪਾਣੀ ਥੋੜਾ ਖਾਇਆ ਉਹ ਬਸ ਅਸੀਂ ਅਗਲਾ ਦੇ ਵਿਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਇਹਨਾਂ ਜਦ ਤੱਕ ਬਸ ਕਿਸ ਨਾ ਹੀ ਤੂੰ ਵੇਖੀ ਜਗਤ ਪਾਇਆ ਇੱਕ ਨਾ ਨੂੰ ਤੂੰ ਮੇਲ ਇੱਕ ਅਮਰੁੱਤ ਖਵਾਇਆ ਤੂੰ ਕਿਰਪਾ ਤੇ ਜਾਣਾ ਜਿੱਥੇ ਤੂੰ ਤਾਂ ਪਜਾਇਆ ਸਹਿਜੀ ਸੱਚ ਸਮਾਇਆ ਸਹਿਜੀ ਸੱਚ।

ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮੇ ਆਪਣੇ,

ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰੂ ਦੇਵ ਏ ਨਮਹੇ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵ ਕਾਲ ਕਲੇਸ਼ ਤਨ ਮਾਹੇ ਮਿਟਾਵ ਸਿਮਰੋ ਜਾਸ ਸੰਬਰ ਏਕੇ ਨਾਮ ਜਪਤ ਅਗਣਤ ਅਨੇਕੈ ਵੇਦ ਪੁਰਾਨ ਸਿਮਰਤ ਸੁਧਾਖਰ ਕੀਨੇ ਰਾਮ ਨਾਮ ਇੱਕ ਆਖਰ।

ਦੱਸਣਾ ਪ੍ਰਭ ਕੋ ਸਿਮਰੈ ਸੇ ਧਨਵੰਤ ਪ੍ਰਭ ਕੋ ਸਿਮਰੈ ਸੇ ਪੁੱਤਵੰਤ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੂਤਾ ਜੇ ਪ੍ਰਭ ਕੋ ਸਿਮਰੈ ਸੇ ਸਰਬਕ ਰਾਜੇ ਪ੍ਰਭ ਕੋ ਸਿਮਰੈ ਸੇ ਸੁਖ

ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਣ, ਪ੍ਰਭ ਕੈ ਸਿਮਰਨ

ਦੀਨ ਦਰਦ ਦੁੱਖ ਭੰਜਣਾ ਕੱਟ ਕੱਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ

ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੁ ਸੂਕ ਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ।

ਨਾਮ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛੁ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ ਸਲੋਕ ਬਹੁ ਸ਼ਾਸਤਰ ਬਹੁ

ਜੇਤੂ ਸਾਰ ਸਵਾਸ ਸਿਗਾਰਿਆ, ਗਰਭ ਅਗਨ ਮੈਂ ਜਿਹੀ ਉਬਾਰਿਆ, ਬਾਹਰ ਬਸਤਾ ਤੁਝੇ ਪਿਆਰੇ ਦੂਦ, ਭਰ ਜੋਵਣ ਭੋਜਨ ਸੁਖ ਸੂਦ, ਬਿਰਧ ਪਿਆ ਉਪਰ ਸਾ

ਧੋਏ ਗਰਤਬ ਪ੍ਰੀਤ ਪ੍ਰਸੰਸੰਗ ਹੋਏ ਅੰਧਕੂਪ ਮੈਂ ਪਤਿ ਬਿਕਰਾਲ ਨਾਨਕ ਕਾਢ ਲਿਓ ਪ੍ਰਭਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਸਭ ਸਨਾਹੇ ਕਸ਼ ਕਰੇ ਸਪਾਇਆ ਬਾਹਰ ਗਿਆਨ ਧਿਆਨ ਇਸ਼ਨਾਰ ਅੰਤਰ ਵਿਆਪੇ ਲਹੂ ਸਵਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਤਰ ਕਿਸੇ ਤਰੇ ਅਥਾ ਜਾਂਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲੇਹੋ ਉਣ ਬਹਾਵੇ ਕਹਾ ਬੁਝਾਰਤ ਪੂਜੇ ਟੋਰਾ।

ਤਰ ਮਲਮਾਇਆ ਸਭਸ਼ਨਾ ਹੈ ਕਸ਼ ਕਰੇ ਸਪਾਨ ਬਾਹਰ ਗਿਆਨ ਤਿਆਰ ਇਸ਼ਰਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰੇ ਯਥਾ ਜਾਂਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲੇਹੋ ਉੜਨ ਬਹਾਵੇ ਕਹਾ ਬੁਜਾਰਤ ਬੂਜੇ ਡੋਰਾ ਜਿਸ ਕਹੀਏ ਤੋ ਸਮਝੇ ਭੌਰਾ ਕਹਾ ਬਿਸਨ ਪਦ ਗਾਵੇ ਗੁੰਗ ਜਤਨ ਕਰੇ ਤੋ ਪੀ ਸੁਰ ਭੰਗ ਕਹਿ ਪਿਗੁਲ ਪਰਬਤ ਪਰ ਪਵਨ ਨਹੀਂ ਹੋਤ ਉਹਾ ਉਸ ਕਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੇ ਨਾ ਚੀਤ ਜੋ ਬੈਰਾਈ ਤਾ ਸੋ ਪ੍ਰੀਤ ਬਲੂਆ ਕਹਿ ਗ੍ਰਹਿ ਭੀਤਰ ਵਸੈ ਅਣਦ ਘੇਲ ਰਾਇਆ ਰੰਗ ਰਮਾਇਆ।

ਇੱਕ ਭੀ ਨਾ ਦੇ ਦਸ ਭੀ ਹਰਲੇ ਤਉ ਮੂੜਾ ਕਉ ਕਾਕਰੇ ਜਿਸਤਾ ਕੁਰਸਿਉ ਨਾਹੀ ਚਾਰ ਤਾਕੋ ਕੀ ਜੇ ਸਦ ਨਮਸਕਾਰਾ ਜਾਂ ਕੇ ਮਨ ਲਾਗਾ ਪ੍ਰਭ ਬੀਠਾ ਸਰਬ ਸੁਖਤਾ ਵਨ ਬੂਠਾ ਜਿਸ ਜਨ ਆਪਣਾ ਹੁਕਮ ਬਣਾਇਆ ਸਰਬ ਤੂਕ ਨਾਨਕ ਤਿਨ ਪਾਇਆ ਅਗਣਿਤ ਸਾਹ ਆਪਣੀ ਦੇ ਰਾਸ ਖਾਦ ਪੀਤ ਪਰਤੇ ਅਨਦੂਲਾਸ ਆਪਣੀ ਅਮਾਨ ਕਸ਼ ਸਾ ਆਪਣੀ ਅਮਾਨ ਕਸ਼ ਬਾਹਰ ਸਾਹਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾ ਪੇਖ ਹੋਵੇ ਬਾਹਰ ਉਸਕਾ ਵਿਸ਼ਵਾਸ ਨ ਹੋਵੇ ਜਿਸ ਕੀ ਬਸਤ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਸਤੇ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆ।

ਆਪੇ ਆਪ ਕਰਤਨ ਬੇਰਾ ਕਿਸੇ ਦੂਰ ਜੁਨਾਵਤ ਕਿਸੇ ਬਜਾਵ ਨੇਰਾ ਉਪਾਵ ਸਿਆਨਮ ਸਕਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਭਾਵ ਤਿਸ ਲੈ ਲੜ ਲਾਏ ਤਾਂ ਤੁਰੰਤ ਰਹਿ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਪੁੰ ਜਪ ਨਾਨਕ ਕਰੀ ਸਲੋਕਾ ਕਾਮ ਕ੍ਰੋਧ ਅਰਲੋਭ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸਤਪਦੀ ਜੇ ਪ੍ਰਸਾਦ ਸਤੀ ਅੰਮ੍ਰਿਤ ਖਾਹੇ ਤਿਸ਼ਠਾ ਕਰ ਕੋ ਰਕਮ ਨਮਾਹੇ ਜੇ ਪ੍ਰਸਾਦ ਸੁਕੰਦ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਾਠ ਬਰਹੜਾਵੈ ਤਿਸੇ ਤਿਆਗਤ ਅਵਰ ਲਭਾਵੈ ਜੇ ਪ੍ਰਸਾਦ ਸੁਖ ਸਹਿ ਸੋਈ ਜੈ ਮਨ ਆਠ ਪੈਰ ਤਾਂ ਕਾ ਜਸ ਕਾ ਬੀਜੈ ਜੇ ਪ੍ਰਸਾਦ ਸਭ ਕੂ ਮਾਨੈ ਮੁਖਦਾ ਕੂ ਜਸ ਉਸਨ ਬਖਾਨੈ ਜੇ ਪ੍ਰਸਾਦ ਤਿਰੁ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗਾਹ ਮਾਨ ਪਾਵੈ ਨਾਨਕ ਪਤ ਸੇਤੀ ਕਰ ਜਾਵ ਜੇ ਪ੍ਰਸਾਦ ਅਰੋ ਕੰਚਨ ਦੇਹੀ ਲਿਵਰਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ।

ਕਰੇ ਹੈ। ਜੇ ਪ੍ਰਸਾਦ ਅਪੁਖਨ ਪਾਰੀਜੈ ਮਨ ਤੇ ਸਿਮਰਤ ਕੁਵਾਲ ਕੀਜੈ। ਜੇ ਪ੍ਰਸਾਦ ਅਸਵਾਰੇ ਮਨ ਤੇ ਪ੍ਰਭ ਕੋ ਕਬੂ ਨਾ ਵਿਸਾਰੀ। ਜੇ ਪ੍ਰਸਾਦ ਮਾਗ ਮਿਲਕ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਾੜਾ। ਜਿਨ ਤੇਰੀ ਮਨ ਬਣਤ ਬਣਾਈ ਊਰਥ ਬੈਠ ਸਤ ਸੇ ਧਿਆਈ। ਤਿਸੈ ਧਿਆਏ ਜੋ ਇੱਕ ਅਲਖੈ ਈਹਾ ਊਹਾ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਾ ਤਿਸਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ

ਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਪੇਖੈ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਅਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਥਾਕ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈਂ ਸਾਚ ਰੇ ਮਨ ਮੇਰੇ ਤਾਂ ਸਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਉ

ਪ੍ਰਭ ਦਇਆ ਤੇ ਮਦਦ ਤੁਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨ ਕਿਨਹੂੰ ਲਿਆ, ਜਿਤ ਜਿਤ ਲਾਵੋ।

ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖੁਜਲ ਹੋਤ ਸਾਧ ਸੰਗ ਸਗਲੀ ਮਲਖ ਹੋਤ ਸਾਧ ਕੇ ਸੰਗ ਮਿਟੈ ਅਭਿਮਾਨ ਸਾਧ ਕੇ ਸੰਗ ਪ੍ਰਗਟੈ ਸੋ ਗਿਆਨ ਸਾਧ ਕੇ ਸੰਗ ਬੂਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧਗੀ ਮਹਿਮਾ ਵਰਨੈ ਕੌਣ ਪ੍ਰਾਣੀ ਨਾਨਕ ਸਾਧਗੀ ਸੋਭਾ ਪ੍ਰਭ ਮਾਏ ਸਮਾਨੀ ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪ੍ਰਫੁੱਲੈ ਸਾਧ ਕੇ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਪੀਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤੂੰ ਧਾਵੈ ਸਾਧ ਸੰਗ ਅਸਥਿਤ ਮਨ ਭਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੈ ਸੰਗ ਮਹਾਂਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧਕ ਸੰਗ ਨ ਬੀਗਾ ਪੈਰ ਸਾਧਕ ਸੰਗ ਨਾਹੀਂ ਕੋ ਮੰਦਾ ਸਾਧ ਸੰਗ ਜਾਨੈ ਪਰਮਾਨੰਦਾ ਸਾਧਕ ਸੰਗ ਨਾਹੀਂ ਉਤਾਪ ਸਾਧਕ ਸੰਗ ਤਜੈ ਸਭ ਆਪ ਆਪੇ ਜਾਨੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤਾ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜ ਨਿਮਿਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋਤਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਣ ਸਾਧ ਸੰਗ ਅੰਮ੍ਰਿਤ ਗੁਣ ਗਾਇਣ ਸਾਧ ਕੇ ਸੰਗ ਸਰਬ ਥਾਨ ਅਗੰਮ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧਕ ਸੰਗ ਨਾਹੀਂ ਕਸ਼ਕਾਲ ਦਰਸ਼ਨ ਪੇਟਤ ਹੋਤ ਨਿਹਾਲ ਸਾਧਕ ਸੰਗ ਕਲੂਖ ਤਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਸ਼ਰਤ ਹਰਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਬਸੈ ਨਾਨਕ ਉਦਰੇ ਸਾਧ ਸੰਗ ਦੱਸੈ ਸਾਧਕ ਸੰਗ ਸੁਨੋ ਹਰਨਾਉ ਸਾਧ ਸੰਗ ਅਰਕੇ ਗੁਣ ਗਾਉ ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰਪੁਰ ਨਿਸਤਰੈ ਸਾਧਕ ਸੰਗ ਲਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ ਸਾਧ ਕੀ ਮਹਿਮਾ ਬੇਦਨਾ ਜਾਨੈ ਜੇਤਾ ਸੁਣੈ ਤੇਤਾ ਬਖਿਆਨੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ

ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੇ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਧਾਰੀ ਉਪਰੇ ਆਕਾਸ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ।

ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਉਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀਂ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤਿਆ ਰੂਪ ਨਾ ਭੇਖਿਆ ਨੇਤਰ ਸਾਧਗੀ ਟੈਲ ਸੰਸੰਗ ਹੇਤ ਕਰਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ

ਮੈਂ ਸੁਣੋ ਸੋ ਜੇ ਸੁਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਵੇ ਭਿੰਨ ਕਰਮ ਕਰ ਤੋਵੇ ਨੇ ਕਰਮ ਤਿਸ ਬੈ ਸੁਣੋ ਤਾਂ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਸ਼

ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤੇ ਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸਾ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਧੋਵੈ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਧਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਬੁੱਧ ਰਾਮ ਨਾਮ ਆਤਮੈ ਸੁਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਤ ਕੈ ਉਪਦੇਸ਼ ਜਗ ਜੀ ਵੈਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੁਖ ਮੈਂ ਜਾਣੈ ਅਸਥੂਲ ਝੋਵਰ ਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕਉ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਝੋਵਰ ਨਾ ਮੈਂ ਜਪੈ ਕਉ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਭਾਵੈ ਜਨ ਕੋਏ ਕਰ ਕਿਰਪਾ ਅੰਤਰ ਉਰਧਾਰੈ ਪਸ ਪ੍ਰੇਦ ਮੁਗਧ ਪਾਤਰ ਕਉ

ਜਿਸ ਲਿਖਿਆ ਧੁਰ ਕਰਮਾ ਜਿਸ ਕਹਿ ਮਨ ਪਾਰ ਬ੍ਰਹਮ ਕਾ ਨਿਵਾਸ ਜਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ

ਤਿਸ ਦਾਸ ਕੋ ਸਭ ਸੋਝੀ ਪਰੈ ਸਗਲ ਸੰਗਤ ਮੁਦਾਸ ਐਸੀ ਜੁਗਤ ਨਾਨਕ ਰਾਮਦਾਸ। ਪ੍ਰਭ ਕੀ ਆਗਿਆ ਤਮਿ ਧਾਵੈ ਜੀਵਨ ਮੁਖ ਸੁਖ ਹਾਵੈ ਤੈ ਸਰਕ ਤੈ ਸਭ ਸੋਗ ਸਦਾਨੰਦ ਤੈ ਨਹੀਂ ਵਿਯੋਗ ਤੈ ਸਸਵਰਮ ਤੈਸੀ ਸਮਾਟੀ ਤੈ ਸਮਰ ਤੈਸੀ ਬਿਖਾਟੀ ਤੈ ਸਮਾਨ ਤੈ ਸਾਵ

ਰਾਖੇ ਨਾਨਕ ਸਭ ਕੁਛ ਪ੍ਰਭ ਕੈ ਹਾਥੇ। ਕਈ ਕੋਟ ਪੈ ਬੈਰਾਗੀ ਰਾਮ ਨਾਮ ਸੰਗਤਿਨ ਲਿਵਲਾਗੀ। ਕਈ ਕੋਟ ਪ੍ਰਭ ਕੋ ਖੋਜ ਅੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ। ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ।

ਸ੍ਰੇਸ਼ਟ ਆਦੀ ਕਰਨ ਕਰਾਵਣ ਕਰਨਾ ਜੋਗ ਜੋ ਤਿਸ ਪਾਵੈ ਸੋਈ ਹੋ ਕਿਨ ਮੈਂ ਥਾ ਪਿਉ ਥਾਪਣ ਹਾਰਾ ਅੰਤ ਨਾਹੀਂ ਕਿਛ ਪਾਰਾ ਵਾਰ ਹੁਕਮੇ ਤਾਰ ਤਰ ਰਹਾ ਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭ ਪਾਵੈ ਮਾਨੁ ਗਤ ਪਾਵੈ ਪ੍ਰਭ ਪਾਵੈ ਤਾਂ ਪਾਤਰ ਤਰਾਵੈ ਪ੍ਰਭ ਪਾਵੈ ਬਿਨ ਸਾਸ ਤੇ ਰਾਖਿਆ ਪ੍ਰਭ ਪਾਵੈ ਤਾਂ ਹਰ ਗੁਣ ਭਾਖਿਆ ਪ੍ਰਭ ਪਾਵੈ

ਆਵੈ ਸੁਕਾਰ ਕਰਾਵੈ ਨਾਨਕ ਦਿਸਚੀ ਅਵਰ ਨ ਆਵੈ। ਕਹੋ ਮਾਨੁਖ ਤੇ ਕਿਆ ਹੋਏ ਆਵੈ, ਜੋ ਤਿਸ ਪਾਵੈ ਸੋਈ ਕਰਾਵੈ, ਇਸ ਕਿਹਾ ਤੋਂ ਤਸਕ ਪਿਛਲੇ, ਜੋ ਤਿਸ ਪਾਵੈ ਸੋਈ ਕਰੇ। ਅਨਜਾਨਤ ਵਿਖਿਆ ਮੈਂ ਰਚੈ, ਜੀ ਜਾਣਤ ਆਪਣੇ ਆਪ ਬਚੈ, ਪਰ ਮੈਂ ਪੂਲਾ ਦੇ ਦਿਸਤਾਵੈ, ਨਿਮਕ ਮਾਏ ਚਾਰ ਕੁੰਡ ਫਿਰੇ ਆਵੈ, ਕਰ ਕਿਰਪਾ ਜਿਸ ਆਪਣੇ।

ਆ ਜਾ ਕਾ ਦਿਸ ਕਾ ਛੂਨਾ ਆਵੈ ਤੇ ਸਤਕਾਲ ਦਾ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸ਼ੀਸ ਤਾ ਕਾ ਲੇਖਾ ਨਾ ਗਣੇ ਜਗਦੀਸ਼ ਜੀਉ ਪਿੰਡ ਸਾਹਿਬ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਦੇ ਆਪ ਬਣਾਈ ਨਾਨਕ ਜੀ ਵੈ ਦੇਖ ਬਡਾਈ ਇਸ ਕਾ ਬਲ ਨਾਹੀ ਸਾਧ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਉ ਜੋ ਤੁਸ ਭਾਵੈ ਸੋਈ ਫੁੰਤੀ ਓ ਕਬਹੂੰ ਉੱਚ ਨੀਚ ਮੈਂ ਬਸੈ ਕਬੂੰ ਸੋਗ ਹਰਖ ਰੰਗ ਹੱਸੈ ਕਬੂੰ ਨਿੰਦ ਚਿੰਦ ਵਿਵਹਾਰ

ਜਿਉਂ ਪ੍ਰਭ ਰਾਖੈ ਤੇ ਵਿਹੀਰ ਗੁਰ ਪ੍ਰਸਾਦ ਨਾਨਕ ਸੱਚ ਕਹਿ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਹਣ ਧਾਰੀ ਲਾਵੇ ਧਿਆਨ ਕਬੂ ਤਰ ਤੀਰਥ ਇਸ਼ਨਾਨ ਕਬੂ ਸਿੱਧ ਸਾਧ ਮੁਕ ਗਿਆਨ ਕਬੂ ਕੀਟ ਅਸਤੰਗ ਹੋਏ ਜੀ ਆਨ ਜਿਉਂ ਭਰਮੇ ਭਰਮੀ ਆ ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ ਜਿਉ ਪ੍ਰਭਾਵੈ ਤੇ ਵੈ ਨਚਾਵੈ ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਅਵਰਨਾ ਕੋਏ ਕਬੂ ਸਾਧ ਸੰਗਤ ਪਾਵੈ ਉਸ ਅਸਥਾਨ ਤੇ ਬੌਰ ਨ ਆਵੈ ਅੰਤਰ ਗਿਆਨ ਪ੍ਰਕਾਸ਼ ਉਸ ਅਸਥਾਨ ਕਨੇ

ਜਿਸ ਕੇ ਅੰਤਰ ਰਾਜ ਬਿਮਾਨ ਸੋ ਨਰਕ ਪਾਤੀ ਹੋ ਸੁਹਾਨ ਜੋ ਜਾਨੇ ਮੈਂ ਜੋ ਬਣਵੰਤ ਸੋਤ ਬਿਸਟਾਕਾ ਜੰਤ ਆਪ ਸਕਾਓ ਕਰਮਵੰਤ ਕਹਾਵੈ ਜਨਮ ਰਹਿ ਵਜੋਨ ਪ੍ਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕ ਇਹਾਂ ਮੁਕਤਾ ਕੇ ਸੁਖ ਪਾਵੈ ਤਨਵੰਤ ਹੋਏ ਕਰ ਗਿਰਭਾਵੈ ਤਿਨ ਸਮਾਨ ਕੇ ਸੰਗ ਨ ਜਾਵੈ ਬਹੁ ਲਸ਼ਕਰ ਮਾਨ ਉਪਰ ਮਾਨੁਖ ਉਪਰ ਕਰੇ ਆਸ ਪਲ ਪੀਤਰਤਾ ਕਾਏ ਬਿਨਾਸ ਸਭ ਤੇ ਆਪ ਜਾਣੈ ਬਿਨਵੰਤ ਖਿਨਮੈ ਹੋਏ ਜਾਏ ਪਸਮੰਤ ਕਿਸੈ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸਕਰੈ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਬਿਮਾਨ ਸੋ ਜਨ ਨਾਨਕ ਦਰਗਾਹ ਪ੍ਰਵਾਨ।

ਸਹਿਸ ਖਟੇ ਦਾ ਕੋਟ ਆਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤ ਆਵੇ ਖੱਪ ਖੱਪ ਮਰੈ ਬਿਨਾਂ ਸੰਤੋਖ ਨਾਹੀਂ ਗੁਰਾ ਜੈ ਸੁਪਨ ਮਨੋਹਰ ਮਿਰਥਾ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਬਿਡਭਾਗੀ ਕੇ ਸਾਹਿਬ ਪ੍ਰਾਪਤ ਹੋਏ ਕਨਕ ਰਾਵਣੇ ਆਪੇ ਆਪ ਸਦਾ ਸਦਾ ਨਾਨ ਕਰ ਜਾਪ ਕਰਨਕ ਰਾਵਣ ਕਰਨੇ ਹਾਰ ਸਿਖਿਆਤ ਕਾਮ ਵਿਚਾਰ ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕੁਛ ਕਿਨਸੋ ਆਪਣੇ ਰੰਗ ਸਭ ਤੇ ਦੂਰ ਸਭੂ ਕੇ ਸੰਗ ਬੂਝੇ ਦੇਖੇ ਕਰੇ ਵਿਵੇਕ ਆਪੇ ਕਾਪੇ ਅਨੇਕ ਮਰੈ ਨਾ ਬਿਨਸੈ ਆਵੈ ਨਾ ਜਾਏ ਨਨ ਸਦੀ ਰਿਹਾ ਸਮਾਏ ਆਪ ਉਪਦੇਸਾ ਸਮਝੇ ਆਪ ਆਪੇ ਰਚਿਆ ਸਭ ਕੇ ਸਾਧ ਆਪ ਕੀ ਨੂੰ ਆਪਣੇ ਵਿਸਥਾਰ ਸਭ ਕੇ ਦੁਸਖਾਉ ਕਰਨੇ ਹਾਰ ਉਸ ਤੇ ਭਿੰਨ ਕਉ ਕਿਛ ਹੋਏ ਥਾਂ ਤਨੰਤਰੇ ਕੋ ਸੋਏ ਆਪਣੇ ਚਲਤਾ ਆਪ ਕਰਨੇ ਹਾਰ ਕੋ ਤੇ ਕਰੇ ਰੰਗ ਪਾਰ ਮਨ ਮੈਂ ਆਪ ਮਨ ਆਪਣੇ ਮਾਏ ਨਾਨਕ

ਸੰਤ ਕੈ ਦੁੱਖਣ ਆਰਜਾ ਘਟ ਹੈ, ਸੰਤ ਕੈ ਦੁੱਖਣ ਜਮ ਤੇ ਨਹੀਂ ਛੁੱਟੈ, ਸੰਤ ਕੈ ਦੁੱਖਣ ਸੁੱਖ ਸਭ ਜਾਈ, ਸੰਤ ਕੈ ਦੁੱਖਣ ਨਰਕ ਮੈਂ ਪਾਈ। ਸੰਤ ਕੈ ਦੁੱਖਣ ਮਤ ਹੋਏ ਮਲੀਨ, ਸੰਤ ਕੈ ਦੁੱਖਣ ਸੋਭਾ ਤੇ ਹੀਨ, ਸੰਤ ਕੈ ਤੇ ਗੁਰਖੇ ਨਾ ਕੋਈ, ਸੰਤ ਕੈ ਦੁੱਖਣ ਥਾਨ ਭ੍ਰਸ਼ਟ ਹੋਈ। ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀ ਤਰੈ। ਸੰਤ ਕੈ ਦੁੱਖਣ ਤੇ ਮੁਖ ਪਾਵੈ, ਸੰਤਨ ਕੈ ਦੁੱਖਣ ਕਾਗਜੋਨ ਲਵੈ, ਸੰਤਨ ਕੈ ਦੁੱਖਣ ਸਰਬ ਜੋਨ ਪਾਈ, ਸੰਤ ਕੈ ਦੁੱਖਣ ਤ੍ਰਿਗ ਜੋਨ ਕਰਮਾਈ। ਸੰਤਨ ਕੈ ਦੁੱਖਣ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁੱਖਣ ਸਭ ਕੁਛ ਛਲੈ, ਸੰਤ ਕੈ ਦੁੱਖਣ ਤੇ ਸਭ ਜਾਏ, ਸੰਤ ਕੈ ਦੁੱਖਣ ਨੀਚ ਨਿਚਾਏ, ਸੰਤ ਦੁਖੀ ਕਥਾ ਕੋਈ ਨਾ ਆਏ, ਨਾਨਕ ਸੰਤ ਪਾਵੈ ਤਾਂ ਵੀ ਗਤ ਪਾਏ। ਸੰਤ ਕਨੰਦਕ ਮਾਤਾਈ, ਸੰਤ ਕਨੰਦਕ ਘੰਟੇ ਕੰਨਾ ਪਾਏ, ਸੰਤ ਕਨੰਦਕ ਮਾਂ ਤਿਹਾਰਾ, ਸੰਤ ਕਨੰਦਕ ਪਰਮੇਸ਼ਰ ਮਹਾਰਾ, ਸੰਤ ਕਨੰਦਕ ਰਾਜ ਤੇ ਹੀਨ, ਸੰਤ ਕਨੰਦਕ ਦੁਖੀ ਅਧੀਨ, ਸੰਤ ਕਨੰਦਕ ਸਰਬ ਰੋਗ, ਸੰਤ ਕਨੰਦਕ ਸਦਾ ਬਿਜੋਗ। ਸੰਤ ਕੀ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਪਾਵੈ ਤਾਂ ਉਸਕਾ ਵੀ ਹੋਏ ਮੋਖ। ਸੰਤ ਕੇ ਦੁਖੀ ਸਦਾ ਪਵਿੱਤ, ਸੰਤ ਕੇ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਣ ਲੱਗ ਗਿਆ, ਸੰਤ ਕੇ ਦੁਖੀ ਕੋ ਸਭ ਤਿਆਗ ਗਿਆ, ਸੰਤ ਕੇ ਦੁਖੀ ਮਾਂ ਘਾਰੀ, ਸੰਤ ਕੇ ਦੁਖੀ ਸਦਾ ਬੇਕਾਰੀ। ਸੰਤ ਕੇ ਦੁਖੀ ਜਨਮੈ ਜੀਵੈ ਮਰੈ, ਸੰਤ ਕੇ ਦੁਖੀ ਸੁਖ ਤੇ ਡਰੈ, ਸੰਤ ਦੁਖੀ ਸੰਤ ਕੇ ਦੁਖੀ ਕਿਤੇ ਨਾ, ਸੰਤ ਕੇ ਦੁਖੀ ਜਨਮੈ ਮਰੈ, ਸੰਤ ਕੇ ਦੁਖੀ ਸੁਖ ਤੇ ਡਰੈ, ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੇ ਤਾਂ ਲੈ ਮਿਲਾਏ। ਸੰਤ ਕਾ ਦੁਖੀ ਅੱਧ ਬੀਤੇ ਟੁੱਟਾ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚਾ, ਸੰਤ ਕਾ ਦੁਖੀ ਕੋ ਧਿਆਨ ਭਰਮਾਈਏ, ਸੰਤ ਕਾ ਦੁਖੀ ਜੜ ਪਾਈਏ, ਸੰਤ ਕਾ ਦੁਖੀ ਅੰਤਰ ਦੇ ਥੋਥਾ ਜੋ ਸਾਸ ਬਿਨਾ ਮ੍ਰਿਤ ਕੀ ਲੋਥਾ। ਸੰਤ ਕਾ ਦੁਖੀ ਕੋ ਜੜ ਕਿਸ਼ਨ ਆਏ ਆਪਣ ਬੀਜ ਆਪੇ ਖਾਏ, ਸੰਤ ਕਾ ਦੁਖੀ ਕਵਰਨਾ ਰੱਖਣ ਹਾਰ, ਨਾਨਕ ਸੰਤ ਪਾਵੇ ਤਾਂ ਲਏ ਉਭਾਰ, ਸੰਤ ਕਾ ਦੁਖੀ ਬਿਲਾਏ ਜਿਉਂ ਜਲ ਬਿਹੂਣ ਮਛਲੀ ਤੜ ਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਭਾਵ ਕਿ ਨਹੀਂ ਧਰਾਪਿਆ, ਸੰਤ ਕਾ ਦੁਖੀ ਛੁੱਟਿਆ ਕੇਲਾ ਜੋ ਬੁਆਰ ਤਿਲਕੇ ਤਮਾਹੇ ਦੋਹੇਲਾ, ਸੰਤ ਕਾ ਦੁਖੀ ਧਰਮ ਤੇ ਰਿਹਾ, ਸੰਤ ਕਾ ਦੁਖੀ ਸੁਧ ਮਿੱਥਿਆ ਕੈਦ ਕਿਰਤ ਨਿੰਦ ਕੈ ਤੁਰਹੀ ਪਾਇਆ, ਨਾਨਕ ਜੋ ਤਿਸ ਭਾਵੇ ਸੋਈ ਥੀਆ। ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕਾ ਦੁਖੀ ਉਧਰ ਗਿਆ ਮਿਲਿਆ ਸਜਾਏ, ਸੰਤ ਕਾ ਦੁਖੀ ਸਦਾ ਸਿੱਖ ਆਈ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈ ਹੈ। ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕੇ ਦੁਖੀ ਉੱਠ ਚਲੇ ਨਿਰਾਸਾ, ਸੰਤ ਕੇ ਦੁੱਖ ਨੂੰ ਤਸਟਕ ਹੋਏ ਜੈਸਾ ਪਾਵੇ ਤੈਸਾ ਕੋਈ ਹੋਏ। ਪਾਇਆ ਕੀਰਤਨਾ ਮਿਟੇ ਕੋਈ, ਨਾਨਕ ਜਾਣੇ ਸੱਚਾ ਸੋਏ ਸਭ ਪਿੜ ਤਿਸਕਾਓ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਿਰਾਸ। ਸਭ ਕਿਸ਼ ਸਭ ਕਛ ਵਰਤੈ, ਸਭ ਕਿਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ। ਆਪਣਾ ਖੇਲ ਆਪ ਕਰਨੇ ਹਾਰ, ਦੂਸਰੇ ਕੌਣ ਕਾਮ ਵਿਚਾਰ, ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇਹ ਬਡਭਾਗੀ, ਨਾਨਕ ਜਨ ਸੇ ਸਲੋ।

ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਆਰ ਅਸਪਦੇ ਟੁੱਟੀ ਗਾਨਣ ਹਰ ਗੋਪਾਲ ਸਰਬਜੀਆਂ ਪਿਪਤ ਪਾਲ ਸਰਬ ਚਿੰਤਾ ਜਿਸ ਮਨ ਮਾਹੇ ਤਿਸੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਣ ਕੀ ਅਕਸ਼ ਨਾ ਹੋਏ ਜਿਸ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀਂ ਤੇਰਾ ਕਿਸ਼ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾ ਹੀ ਮੋਹੈ ਪ੍ਰਭ ਕੀ ਜੋੜ ਸਕਲ ਕਰ ਸੋ ਧਨਵੰਤਾ ਹੋਏ ਕਿਆ ਕੋ ਕਰਬੈ ਜਾਂ ਸਭ ਕੇ ਤਿਸਕਾ ਦੀਆ ਦਰਬੈ ਅਤ ਸੂਰਾ ਜੇ ਕੋਊ ਕਹਾਵੈ ਪ੍ਰਭ ਕੀ ਗਲਾ ਬਿਨਾ ਕਹਤਾਵੈ ਜੇ ਕੋਏ ਬਹਿ ਦਤਾਰ ਤਿਸ ਦੇ ਮਨਾਰ ਜਾਣੇ ਗਵਾ ਜਿਸ ਗੁਰ ਪ੍ਰਸਾਦ ਉੱਠਿਆ ਰਹੋ ਨਾ ਨੂੰ ਸੋਜਨ ਸਦਾ ਰਹੋ ਜੋ ਮੰਦਰ ਕੋ ਥਾਮੈ ਥੰਮਣ ਤੇ ਗੁਰ ਕਾ ਸ਼ਬਦ ਮਨਿਆ ਸਥੰਮਨ ਜੋ ਪਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰਚਰਨ ਲਗ ਨਿਸਤਰੈ ਜੋ ਅੰਧਕਾਰ ਦੀ ਪ੍ਰਗਾਸ ਗੁਰ ਦਰਸ਼ਨ ਦੇ ਕੇ ਮਨ ਵਿਗਾਸ ਜੋ ਮਨ ਧਿਆਨ ਮਾਰਗ ਭਾਵੈ ਤੇ ਸਾਧੂ ਸੰਗ ਮਿਲ ਜੋ

ਦੁਖ ਸੁਖ ਪ੍ਰਭ ਦੇਵ ਨਾਰ ਅਵਰ ਤਿਆਗ ਤੂੰ ਸਹਿਜ ਧਾਰ ਜੋ ਕਿਛ ਕਰੈ ਸੋਈ ਸੁਖ ਮਨ ਭੁਲਾ ਕਾਏ ਫਿਰੇ ਜੋ ਕਿਛ ਕਰੈ ਸੋਈ ਸੁਖ ਮਾਨ ਭੁਲਾ ਕਾਏ ਫਿਰੇ ਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਸ ਲੋਭੀ ਪਤੰਗ ਰਾਮ ਨਾਮ ਜਪੇ ਹਿਰਦੇ ਮਾਹੇ ਨਾਨਕ ਪਾਸੇ ਤੀ ਕਰ ਜਾਹੇ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜੇ ਮਾਨ ਲਿਓ ਮਨ ਮੋਹਲ ਰਾਮ ਨਾਮ ਹਿਰਦੇ ਮੈਂ ਤੋ ਲਾਦ ਖੇਬ ਸੰਤਾ ਸੰਚਾਲ ਔਰ ਤਿਆਗ ਬਖੈ ਜੰਜਾਲ ਧੰਨ ਧਨ ਕਹਿ ਸਭ ਕੋਏ ਮੁਖੋ

ਚਰਨ ਸਾਧਕੇ ਤੋਏ ਤੋਏ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕ ਦੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਗੁਰਬਾਣ ਸਾਧ ਸੇ ਹੋਰ ਭਾਗੀ ਪਾਈਏ ਸਾਧ ਸੰਗਤ ਕੀਰਤਨ ਗਾਈਐ ਅਨਕ ਬੈਗਨ ਤੇ ਸਾਧੂ ਰੱਖਿਆ ਗੁਣ ਗਾਇਆ ਅੰਮ੍ਰਿਤ ਰਸ ਆਖਿਆ ਉੱਠ ਗਈ ਸੰਤਿਆਂ ਦਰਿਆ ਆਇਆ ਸਰਬ ਸੁਖ ਨਾਨਕ ਤੈਨੂੰ ਪਾਇਆ ਅੰਮ੍ਰਿਤ ਕੋ ਜੀ ਵਾਲਣ ਹਾਰ ਭੂਏ ਕੋ ਦੇਵਤਾ ਆਧਾਰ ਸਰਮਦਾਨ ਜਾ ਕੇ ਦਿਸ਼ਟੀ ਮਾਏ ਪ੍ਰਭ ਲਿਖਿਆ ਕਾ ਲੈਣਾ ਪਾਇ ਸਭ ਕਿਛ ਤਿਸਕਾਉ ਕਰਨਾ ਜੋਗ ਤਿਸ ਬਿੰਦੂ ਸਰੂਆ ਨਾ ਹੋ ਜਪ ਜਨ ਸਦਾ ਸਦਾ ਦਿਨ ਰਾਣੀ ਸਭ ਤੇ ਹੋਈ ਨਿਰਮਲੇ ਕਰਨੀ ਹਰ ਕਿਰਪਾ ਜਿਸ ਕੋ ਨਾਮ ਦੀ ਅਨੰਦ ਸੁਜਨ ਨਿਰਮਲ ਦੀ ਆ ਜਾ ਕੇ ਮਨ ਗੁਰ ਕੀ ਪ੍ਰਤੀਤ ਤੁਸ ਜਨਾ ਵਿਆਰ ਪ੍ਰਪਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸੱਚ ਤਾਕੀ ਰਹਿ ਸੱਚ ਹਿਰਦੇ ਸੱਚ ਮੁਖ ਹੈ ਸੱਚੀ ਦਿਸ ਸੱਚ ਆਕਾਰ ਸੱਚ ਵਰਤੇ ਸੱਚ ਪਸ ਹਰ ਪਾਰ ਬ੍ਰਹਮ ਜੀ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋ

ਨਾਨਕ ਵਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਾਰ ਪੂਜਾ ਸਤ ਸਤ ਸੇਵਧਾਰ ਦਰਸ਼ਨ ਸਤ ਸਤ ਪੇਕਣ ਹਾਰ ਨਾਮ ਸਤ ਸਤਿਆਵਣ ਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਚ ਸੁਨਤਾ ਬੁਜ ਨਾਨਕ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤਿ ਸਰੂਪ ਦੇ ਜਿਨ ਮਾਨਿਆ ਕਰਨ ਕਰਾਮ ਤਿਨ ਮੂਲ ਪਛਾਣਿਆ ਜਾਗ੍ਰਿਤ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਸਮਨ ਪ੍ਰਗਟਾਇਆ ਪੈ ਤਿੰਦਰ ਪੋਏ ਬਸਾਨਾ ਜਸਤੇ ਉਪਜਤ ਸਮਾਏ ਸਮਾਨਾ ਬਸ ਮਾਏ ਲੈ ਬਸ ਕਢਾਈ ਦਾ ਕੋ ਭਿੰਨਾ ਕਹਿ ਨਾ ਜਾਈ ਬੂਜੇ ਪੂਜਣ ਹਾਰ ਬਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕੇ ਸੇਵਕ ਅਗੇ ਕਾਰੀ ਠਾਕੁਰ ਕੇ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀਸ਼ ਠਾਕੁਰ ਕੇ ਸੇਵਕ ਇੰਦਰ ਮਦਰੀਤ ਠਾਕੁਰ ਕਉ ਸੇਵਕ ਜਾਨੈ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਦਿਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਧ ਸਾਧ ਸਮਾਰੈ ਆਪਣੇ ਜਨਕਾ ਪਰਦਾ ਟਾਕੇ ਆਪਣੇ ਸੇਵਕ ਇੱਜ਼ਤ ਪਰ ਰੱਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਜੀ ਆਪ ਪਤਰਾ ਕੇ ਦਾ ਕੀ ਆਤਮ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚਿਆ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਿਆ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਦ ਰੱਖਿਆ ਭਸਮ ਕਰੇ ਲਸਕਟ ਕੋਟ ਲਾਖੇ ਜਿਸਕਾ ਸਾਸ ਨਾ ਕੱਢਤਾ ਆਪ ਤਾਕੂ ਰੱਖ ਦੇ ਕਰ ਹਾਥ ਮਾਣਸ ਯਤਨ ਕਰਤ ਬਭਾਤ ਤਿਸਕੇ ਕਰਤ ਬਿਰਥਿਆ ਜਾਤ ਮਾਰਿਆ ਨਾ ਰੱਖਿਆ ਵਰਨ ਕੋਹੇ ਸਰਬਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲੱਖ ਬਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮੰਤ ਅੰਤਰ ਪੀਐ ਨਾਮ ਰਤਨ ਜੀ ਗੁਰਮੁਖ ਪਾਇਆ ਤਿਸਕੇ ਸ਼ਬਦ ਨਾਹੀਂ ਦਸਟਾਇਆ ਨਾਮ ਧੰਨ ਨਾਮ ਰੂਪ ਰੰਗ ਨਾਮ ਸੁਕਰ ਨਾਮ ਕਾ ਸੰਗ ਨਾਮ ਰਸੁ ਜੰਤਰ ਧਾਨੇ ਮੰਤ ਨਾਮੇ ਨਾਮ ਸਮਾਨੇ ਉਠਤ ਬੈਠ ਸੁਵਤ ਨਾਮ ਕੋ ਨਾਨਕ ਜਨ ਕੇ ਸਦਕਾਮ ਬੋਹਲੋ ਜਾਸੋ ਜਿਹਵਾਓ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਦਾਤ ਕਰੈ ਭਗਤਾ ਤਮਕੇ ਚਾਏ ਪ੍ਰਭ ਆਪਣੇ ਸੁਰੈ ਸਮਾਏ ਜੋ ਹੋ ਵੋ ਸੋ ਜਾਣੈ ਪ੍ਰਭ ਆਪਣੇ ਕਾ ਕੁੰਭ ਛਾਨੈ ਤੁਸਕੀ ਮੈਂ ਕੌਣ ਬਖਾਨੂੰ ਤੁਸਕਾ ਗੁਣ ਕਾ ਏਕ ਨ ਜਾਣੂ ਆਠ ਪੈਰ ਪ੍ਰਭ ਸਹਿ ਜੂਰੇ ਕੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨ ਆਪਣਾ ਤਿਨ ਜਾਂਦੇ ਜਿਨ ਜਨ ਆਪਣਾ ਪ੍ਰਭ ਪਛਾਤਾ ਸੋ ਜਨ ਸਰਬ ਦੁੱਖ ਕਾ ਦਾਤਾ ਤਿਸਕੀ ਸਰਨ ਸਰਬ ਦੁੱਖ ਭਾਵੈ ਤਿਸਕੀ ਦਸਾ ਭਾਵ ਮਿਟਾਵੈ ਸਗਲੀ ਛਾੜ ਤਿਸ ਜਨ

ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ। ਅਸ਼ਟਪਦੀ ਸਤਿਗੁਰ ਸਿੱਖੀ ਕਿਰਿਆ ਪ੍ਰਤਿਭਾਲ ਸੇਵ ਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤਿ ਮਲਿ ਹਰਾਇ ਗੁਰ ਬਚਨੀ ਕਰ ਨਾਮ ਮੁਚਰੈ ਸਤਿਗੁਰ ਸਿੱਖੈ ਬੰਧਨ ਘਟੈ ਗੁਰ ਕੈ ਸਿੱਖ ਬੇਕਾਰ ਤੇ ਹਟੈ। ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕੈ ਸਿੱਖ ਬੜਭਾਗੀ ਹੇ ਸਤਿਗੁਰ ਸਿੱਖ ਹਾਲਤ ਪਲ ਸਵਾਰ ਹੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਵਾਰ ਹੈ ਗੁਰ ਕੇ ਅਗਰਿਆ ਸੇਵ ਜੋ ਰਹਿ ਗੁਰ ਕੀ ਅਗੇ ਮਨ ਮੈਂ ਸਹਿ ਆਪਸ ਕੋ ਕਰਕਸ਼ਨਾ ਜਨਾਵੈ ਅਰ ਨਾਮ ਹਿਰਦੈ ਸਦ ਧਿਆਵੈ ਮਨ ਵਿੱਚ ਸਤਿਗੁਰ ਕੇ ਪਾਤ ਸੇਵਕ ਕੇ ਕਾਰਜ ਰਾਸ ਸੇਵਾ ਕਰਤੋ ਇਹਨੇ ਕਾਮੀ ਤਸਕੋ ਪ੍ਰਭ ਸੁਆਮੀ ਆਪਣੀ ਕਿਰਪਾਜ ਸਾਹਿਬ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬਿਸ ਬਿਸਵੈ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਨ।

ਬ੍ਰਹਮ ਜਨ ਜਨ ਮੈਂ ਭਾਰ ਬ੍ਰਹਮ ਏਕਿਆ ਬਣਾਈ ਕਿਸ਼ ਭਰਮ ਸਿਆ ਸਿਣ ਬਲਿਆ ਨਾ ਜਾਈਆ ਨਾਨਕ ਐਸਾ ਗੁਰਬੜ ਭਾਗੀ ਪਾਈਆ। ਸਫਲ ਦਰਸ਼ਨ ਭੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੈ ਭਾਰ ਬ੍ਰਹਮ ਕੀ ਦਰਗਾਹ ਗਵੈ। ਸੁਣ ਕਰ ਬਚਨ ਕਰਨਾ ਕਹਾਨੇ ਮਨ ਸੰਤੋ ਗਤਮ ਪਦਿਆਨੇ ਪੂਰਾ ਗੁਰ ਰੱਖਿਓ ਜਾ ਕੰਮ ਮੰਤਰ ਅਮਰ ਦਿਸ਼ਟ ਪੇਖਿਓ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਤ ਸਲੈ ਮਿਲਾਏ। ਜਿਹਬਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਬਵੇਕ ਆਉ ਬੋਲ ਨਾ ਪਹੁੰਚਤ ਪ੍ਰਾਣੀ ਗੋਚਰ ਪ੍ਰਭ ਨਿਰਭਾਣੀ ਨਿਰਾਹਾਰ ਨਿਰਵੈਰ ਸੁਖਦਾਈ ਦਾ ਕੀ ਕੀਮਤ ਕਹਿੰਦੇ ਨਾ ਭਾਈ। ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਿ ਬਲਿਆਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਉਹ ਰਸ ਪਾਵੈ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਹੋਈ ਉਸ ਪੁਰਖਾ ਨਹੀਂ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾਸ। ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਦੇ ਮੋਹ ਮਾਇਆ ਕੇ ਸੰਗ ਨਾ ਲੇ ਮਨ ਮੇਰਾ ਖਹਿਰਾ ਰੇ ਕੰਧ ਕਰ ਦੀਪ ਪ੍ਰਗਾਸੇ ਨਾਨਕ ਭਰਮ ਦੁਖਤਾ ਤੇ ਨਾਸੇ। ਤਪਤ ਮਾਹੇ ਠਾਂਡ ਵਰਤਾਈ ਅਣਦ ਪਿਆ ਦੁਖ ਨਾਠੇ ਭਾਈ ਜਨਮ ਮਰ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਉਪਦੇਸੇ। ਪਹੁ ਚੁੱਕਾ ਨਿਰਪੋਏ ਬਸੇ ਸਗਲ ਵਿਆਦ ਮਨ ਤੇ ਗਿਆ ਨਸੇ ਜਿਸਕਾ ਸਤਨ ਕਿਰਪਾ ਧਾਰੀ ਸਾਧ ਸੰਗ ਜਾ ਭਈ ਮੁਰਾਰੀ ਤਿਤ ਪਾਈ ਚੁੱਕੇ ਭਰਮ ਗਮਨ ਸੁਨ ਨਾਨਕ।

ਆਪਣੇ ਜਪਤ ਪ੍ਰਭਾਵ ਬਣਾਏ ਆਪਣੀ ਕੀਮਤਾਂ ਪੇ ਪਾ ਯਾਰ ਬੰਦੂ ਜਨ ਆਹੀ ਕੋਏ ਸਰਨ ਤਰੇਖੋ ਸੋਏ ਓਤ ਪੋਤਰਾ ਵੈ ਰੂਪ ਰੰਗ ਪੈ ਪ੍ਰਕਾਸ਼ ਸਾਧ ਕੇ ਸੰਗ ਰਚ ਰਚਨਾ ਆਪਣੀ ਗਲਧਾਰੀ।

ਧੰਨ ਸਾਰ ਰਾਸ਼ਟਰਪਤੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਔਰ ਪ੍ਰਭ ਸਮੀਤ ਵਿਸਾਰੋ ਚਨ ਕਮ੍ਰਿਤ ਮੈਂ ਔਰ ਧਾਰੋ ਕਰਨ ਕਰਨ ਸੋ ਪ੍ਰਭ ਸਮਰਾਥ ਦੜਕਰ ਗਉ ਨਾਮ ਅਰਵਤ ਇਹ ਧਨ ਸੰਚੋ ਭਗਵੰਤ ਸੰਜਨਾ ਕਾ ਨਿਰਮਲ ਮਨ ਤੇ ਆਸਰਾ ਘੁੰਮਣ ਮਾਏ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕਉ ਚਾਰ ਕੁੰਠ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਕੋ ਬਾਛੈ ਮੀਤ ਸੋ ਸਖ ਸਾਧੂ ਸੰਗ ਪ੍ਰੀਤ ਜਿਸ ਸੁਭਾ ਕੋ ਕਲੇ ਭਰੀ ਕਰਨੀ ਸਾ ਸੁਭਾ ਭਜਰ ਕੀ ਸਰਨੀ ਅਨਕ ਪਾਵੇ ਰੋਗ ਨਾ ਜਾਏ ਰੋਗ ਮਿਠਿਆ ਰੋਗ ਕਦਲਾਏ ਸਰਬ ਨਿਧਾਨ ਮੇਰਾ ਨਾਮ ਨਿਧਾਨ ਜਪ ਨਾਨਕ ਦਰਗਾਹ ਪ੍ਰਵਾਨ ਮਨ ਪ੍ਰਭੂ ਦੁਆਰ ਕੇ ਨਾ ਇੰਦਿਆ ਦਸਤਾਵਤ ਬਿਠਾਏ ਦਾ ਕੋ ਬਿਘਨ ਲਾਗੇ ਕੋਈ ਜਾ ਕਰੇ ਦੇ ਬਸਿਆ ਸੋਏ ਕਲਤਾ ਤੀ ਠੰਡਾ ਨਾਉ ਸਿਮਰ ਸਿਮਰ ਸਦਾ ਸੁਖ ਭਾਉ ਓਬਿੰਦ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਕਾਸ਼ ਸਤਿ ਕਰ ਜਾਏ ਬਸੇ ਵਿਨਾਸੀ ਕੋ ਨਨ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਰੇ ਸੁਖਾ ਚੋ

ਏਵ ਅੰਮ੍ਰਿਤ ਜਨ ਕਹ ਧਾਰ ਹਰ ਸਿਮਰਨ ਹਰ ਸਿਮਰਨ ਪ੍ਰਾਣ ਧਾਰਨ ਕੋ ਭਾਵਨਾ ਛੁਟਣ ਹਾਰੇ ਸਿਮਰ ਸ਼ਾਸਤਰ ਵੇਦ ਵਿਚਾਰ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ ਨਾਨਕ ਬਲ ਪਾਏ ਸੰਗਨ ਚਾਲਸ ਤੇਰੇ ਧਨਾ ਤੂੰ ਕਿਆ ਲਵਟਾਵੇ ਮੂਰਖ ਮਨਾ ਸੁਤਮੀਤ ਗੁਟਾਂਬਰ ਬੰਤਾ ਇੰਤੇ ਕਹੋ ਦੁਰਗਮ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਮਣ ਕਮਣ ਸਟਕਾਰ ਆਸਾਸੀ ਰੱਥ ਸਵਾਰੀ ਝੂਠਾ ਡੰਬ ਝੂਠ ਪਾ ਸਾਰੀ ਜਿੰਦੀ ਏ ਤਸ ਬੁਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਉਲੇ ਆਨੇ ਭਗਤ ਬਿਨਾਂ ਵੋ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਹ ਧਰਮ ਲੋਏ ਤੁਮਾਰੋ ਚੀਜ਼ ਚਰਨ ਕਮਲ ਰੱਖੋ ਮਨ ਮਹਾ ਜਨਮ ਜਨਮ ਕੇ ਕਿਲ ਬਿਖ ਜਾਏ ਆਪ ਜਪੋ ਆਪਣਾ ਨਾਮ ਜਪਾਓ ਸੁਣ ਕੈਤਰਾ ਤਖਤ ਪਾਓ ਸਾਰ ਪੂਸਾ ਤਰ ਗੁਣ ਨਾਉ ਸਹਿ ਸੁਭਾਇ ਨਾਨਕ ਗੁਣ ਗਾਓ ਗੁਣ ਗਾਵੋ ਤੇਰੀ ਉਤਰ ਸਮੈਲ ਬਿਸ ਜਾਇਓ ਮੈਂ ਬਿਖਵੈਲ ਹੋਏ ਚਿੰਤ ਬਸੇ ਸੁਖ ਨਾਲ ਸਾਸ ਗਿਰਾ ਸਰ ਨਾਮ ਸਮਾਲ ਸਾੜ ਸ਼ਿਆਨਮ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੰਚ ਕਰੇ ਵਿਹਾਰੀਆਂ ਸੁਖ ਦਰ ਗੇਡੇ ਕਾਰ ਸਭ ਨਿਰੰਤਰੇ ਕੋ ਦੇਖ ਕੋ ਨਾਨਕ ਜਾ ਕੇ ਮਸਤਕ ਲੇ ਕੇ ਕੋ ਜਾਪੇ ਕੋ ਸਲਾਹ ਇੱਕ ਸਿਮਰੇ ਕੋ ਮਨ ਆਹ ਇੱਕ ਸਿਖ ਗੁਣ ਗਾਉ ਅਨੰਤ ਮੰਥਨ ਜਾਪੇ ਇੱਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰਿਆ ਪ੍ਰਭ ਵਿਆਪਨ ਵਿਸਥਾਰ ਇੱਕ ਤੇ ਭੈ ਏਕ ਰਾਤ ਪ੍ਰਾਸ਼ਦ ਗਏ ਮੰਤਰ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਤਿਆ ਪ੍ਰਭ ਦਾਨ ਕਰ ਕਿਰਪਾ ਦੇ ਵਰਨਾਮ ਸਾਜਨਾ ਕੀ ਮੰਗ ਦੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਧ ਸਾਧ ਪ੍ਰਭ ਤੁਮੇ ਧਿਆਓ ਚਰਨ ਕਮ ਸੋ ਲਾਗਿਓ ਪ੍ਰੀਤ ਪ੍ਰਭ ਕੀ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕ ਉਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦਿਸ਼ਟ ਮਾਸ ਕੋਈ ਰਸ ਪਾਵੇ ਬਰਲਾ ਕੋਈ ਜਿਨ ਚਾਖੇ ਆਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੁਲਾਨੇ ਸੋ ਪਰ ਪ੍ਰੇ ਪ੍ਰੇਮ ਰਸ ਸੰਗ ਉਪਜੇ ਜਾਓ ਸਾਧ ਕੇ ਸੰਗ ਪਰੇ ਸਰਨਾਮ ਸਭ ਤਿਆਗ ਅੰਤਰ ਪ੍ਰਗਾ ਸਮਦਿਨ ਲਿਵਲਾਗ ਉਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖੋਏ ਸੇਵਕ ਕੀ ਮਨਸਾ ਪੂਰੀ ਪਹੀ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭੋ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਭੈ ਜਨ ਮਨ ਦੁਖ ਭਰਮ ਗਿਆ ਸ਼ਪੁਰਨੀ ਸਭ ਦਾਸਾ ਪੂਰੀ ਰਵ ਰਿਆ ਸਤਸੰਗ ਹਜੂਰੀ ਸਿਸਕਾ ਸਾਧਨ ਲਈ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੇ ਬਿਸਰਾ ਜੇ ਘਾਲ ਨਾ ਭੰਨ ਹੈ ਸੋ ਕੇ ਬਿਸਰਾ ਜੇ ਕੀ ਅਜਨ ਸੋ ਕੇ ਬਿਸਰਾ ਜਨ ਸਭ ਕੀ ਦੀਆ ਸੋ ਕੇ ਬਿਸਰਾ ਜੇ ਜੀਵਨ ਜੀਆ ਸੋ ਕੇ ਬਿਸਰਾ ਜੇ ਅਗਨ ਮੈਂ ਰੱਖਿਆ ਗੁਰਪ੍ਰਸਾਦ ਕੋ ਬਿਰਲਾ ਲਾ ਕੇ ਸੋ ਕੇ ਬਿਸਰਾ ਜੇ ਭਗਤੀ ਕਾਢ ਹੈ ਜਨ ਜਨ ਕਾ ਟੂਠਾ ਗੰਢ ਹੈ ਗੁਰਪੁਰੇ ਤਾਂ ਤੇ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਔਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਆਪਣਾ ਨਾਮ ਜਪਾਓ ਭਗਤ ਪਾਏ ਤ੍ਰਿਯ ਸੰਸਾਰ ਬਿਨ ਭਗਤੀ ਤਨੋ ਸ਼ਿਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ ਸਰ ਦੁੱਖ ਅਵਤ ਨਾਸ ਨਾਨਕ ਨਾਮ ਜਪੋ ਗੁਣ ਧਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਧਨ ਅੰਤਰ ਏਹੀ ਸਵਾਓ ਨੇਤਰੋ ਵੇਖ ਦਰ ਸੁਖ ਹੋਏ ਮਨ ਬਿਖਸੇ ਸਾਧ ਚਰਨ ਧੋਏ ਭਗਤੀ ਨਾ ਕੇ ਮਨ ਧਨੰਗ ਬਿਰਲਾ ਕੂ ਪਾਵੈ ਸੰਗ ਏਕ ਬਸ ਦੀਜੇ ਕਰਮਾਇਆ ਗੁਰਪ੍ਰਸਾਦ ਨਾਮ ਜਪ ਲੈ ਆ ਤਾਂ ਕਿ ਮੈਂ ਕਹੀ ਨਾ ਜਾਏ ਨਾਨਕ ਦੇ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਸ਼ਨ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰ ਕਰਨ ਕਰਤ ਹਰ ਭਗਤ ਜਨ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪਨੀਤ ਭਗਤ ਪਾਏ ਲਾਵੇ ਮਨਹੀਤ ਅਮ ਨਿਰਗੁਣਿਆਰ ਨੀਚੇ ਜਾਨ ਨਾਨਕ ਤੁਮਰੀ ਸੰਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਇੱਕ ਨਿਮ ਕਰਕੇ ਗੁਣ ਗਾਏ ਅਨਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਪੋਜਰ ਕਾਪਰ ਸੰਗੀਤ ਰਸਨਾ ਜਪਦੀ ਹਰ ਅਨੀਤ ਭਲੀ ਸੋ ਕਰਨੀ ਸੋਭਾ ਤਨਵੰਤਰ ਦੇ ਬਸੈ

ਕਾਰਜ ਪੂਰਾ ਮਤ ਪੂਰੀ ਅਮਰ ਜਗ ਤਿਸ਼ਟ ਦਰਸ਼ਨ ਪੇਖ ਉਦਰ ਸਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਤ ਨਿਹਾਲ ਤਾਕ ਨਿਕਨਾਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਸੰਗ ਨਾਨ ਕਰਤਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅਧੇਰ ਬਿਨਾਸ਼ ਹਰਿ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗਤ ਪ੍ਰਭ ਜੀਠਾ ਨਾਮ ਪ੍ਰਭ ਗੁਰ ਲਾਗਾ ਮੀਠਾ ਸਲ ਸਮਗਰੀ ਅਕਸਟਮਾਹਿਨ ਕਰੰਗ ਨਾਨਾ ਦਿਸ਼ਟਾਹਿਨ ਅਨੰਦਮ ਪ੍ਰਭ ਕਾ ਨਾਮ ਦੇਈ ਮਿਸਕਾ ਬਿਸਰਾਮ ਸੁਨ ਸਮਾਧਨ ਤੇ ਨਾਦ ਕਹਿਣ ਜਈ ਚਰਚ ਬਿਸਮਾਦ ਤਿੰਨ ਦੇਖਿਆ ਜੀ ਸਾਹਿਬ ਦਿਖਾਏ ਨਾਨਕ ਤੇ ਸੰਸੋ ਜੀ ਪਾਏ ਸੁ ਅੰਤਰ ਸੁ ਬਾਰ ਅਨੰਤ ਕਟ ਕਟ ਵਿਆਪ ਰਿਹਾ ਭਗਵੰਤ ਧਰਨ ਮਾਇਆ ਆਕਾਸ਼ ਪਿਆਲ ਸਭ ਲੋਕ ਪੂਰਨ ਪ੍ਰਪਾਲ ਬੰਤਨ ਪਰਬਤ ਹੈ ਪਾਰ ਬ੍ਰਹਮ ਜਸੀ ਅਗਤ ਅਸਾ ਕਰਮ ਪੌਣ ਪਾਣੀ ਬਸੰਤਰ ਮਾਏ ਚਾਰ ਕੁੰਡ ਦਹਿ ਦਿਸੇ ਸਮਾਏ ਤਿਸ ਤੇ ਪਿੰਨ ਅਹੀਂ ਕੋਠਾਓ ਗੁਰ ਪ੍ਰਸਾਦ ਨਾਨ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਿਕਤਰ ਮੈਂ ਇੱਕ ਬਾਣੀ ਪ੍ਰਭ ਕੋਈ ਸਭ ਕੁ ਬੋਲਿਆ ਪਰ ਡੋਲਾਂ ਕਬੂ ਡੋਲਾ ਸਰਬ ਕਰਾ ਕਰ ਖੇਲਿਆ ਖੇਲ ਮੁੱਲ ਨਾ ਪਾਈਆ ਗੁਣਿਆ ਮੋਲ ਸਰਬਜੋਤ ਮੈਂ ਜਾ ਕੇ ਜੋ ਧਾਰ ਰਿਹਾ ਸਵਾਮੀ ਉਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਦਿਨ ਮੈਂ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮੋ ਸੰਤ ਜਨਾ ਕਿਰਦੇ ਸਭ ਧਰਮੋ ਸੰਤ ਜਨਾ ਸੁਣੋ ਸੋ ਬਚਨੋ ਸਰਬ ਵਿਆਪੀ ਰਾਮ ਸੰਗ ਰਚਨਾ ਜਿਨ ਜਾਤਾ ਤਸਕੀਏ ਰਹਿ ਤੋ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਏ ਸੋਈ ਸੁਖ ਮਾਨੈ ਕਰਨ ਕਰਾਉਣ ਆਰ ਪ੍ਰਭ ਜਾਨੈ ਅੰਤਰ ਬਸੈ ਬਾਰ ਪੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀ ਹੈ ਸਭ ਸਤ ਤਿਸ ਪ੍ਰਾਪਤ ਸਗਲੀ ਉਤਪਾਤ ਤਿਸ ਪਾਵਤ ਕਰੇ ਵਿਸਥਾਰ ਤਿਸ ਪਾਵਤ ਹੈ ਕਿੰਕਾਰ ਅਨਕਲਾ ਲਖੀ ਨੇ ਜਾਇ ਤਿਸ ਪਾਵਤ ਸਲੈ ਮਿਲਾਏ ਕਵਨ ਇਟ ਕਵਨ ਕਹੀਐ ਦੂਰ ਆਪੇ ਆਪ ਭਰਪੂਰ ਅੰਤਰ ਗਜ ਸਾਹਿਬ ਜਿਨਾਏ ਨਾਨਕ ਤੁਸ ਜਨਾ ਬੁਝਾਏ ਸਰਪੂਦਾ ਵਰਤਾਰਾ ਸਰਬਨਾਵ ਨਾ ਭੇਖਣ ਹਾਰਾ ਸਲ ਸਮਗਰੀ ਜਾਖਾ ਤਨਾ ਪੰਜਾ ਸਾਹਿਬ ਵੀ ਸੁਣਾ ਆਵਣ ਜਾਣੇ ਖੇਲ ਬਣਾਇਆ ਕੇ ਕਾਰੀ ਕਿੰਨੀ ਮਾਇਆ ਸਭ ਕੇ ਮਦ ਲਿਪਤ ਰਹਿ ਜੋ ਕਿਸ਼ਕਣ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੇ ਤਲੈ ਸਮਾਇ ਸਥਿਤ ਸੁਣਾਈ ਬੁਰਾਉ ਰਹਿ ਕੋ ਕਿਨੇ ਕਿਸ਼ਕਰਾ ਭਲਾਖ ਤੂੰ ਤਤ ਨੀ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਜਧਾਰੀ ਸਭ ਸਾਚ ਉਤ ਬੋਤ ਆਪਣ ਸੰਗਰਾਜ ਤਾਂ ਕਿ ਗਤਮਿਤ ਕਹੀ ਨਾ ਜਾਏ ਦੂਸਰ ਦੱਸੋ ਜੀ ਪਾਏ ਤਸਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਆਇਆ ਜਨ ਕਹਿ ਸੁਆਹ ਜਨ ਕੈ ਸੰਗ ਚਿਤ ਆਵੈ

ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਰ ਬ੍ਰਹਮ ਨਿਟ ਕਰ ਪੇਖ ਸਾਹ ਸਾਹ ਸਿਮਰੋ ਗੋਬਿੰਦ ਮਨ ਤਨ ਕੀ ਉਤਰੈ ਚਿੰਦ ਆਸਨ ਤਿਆਗ ਤਰੰਗ ਸੰਜਨ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਹ ਸਾਗਰ ਅਗਨ ਸਾਗਰ ਤਰੋ ਅਰਤਨ ਕੇ ਪਰਲੇ ਉਹ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀ ਯੋਗਨ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਵਚਨ ਉਮਲੀ ਕਲਾਲੇ ਰਤਨ ਸੁਨਤ ਕਮਾਵਤੋ ਤਵਦਾਰ ਆਪ ਤਰੇ ਰੁੱਖ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲੱਗਾ ਹਰ ਅੰਗ ਜੈ ਜੈ ਸ਼ਬਦ ਨਾਦ ਬਾਜੇ ਸੰਸਨੰਦ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹਾਂਤ ਕੇ ਮੱਤ ਹੈ ਨਾਨਕ ਕੁਦਰਤ ਕੇ ਸੱਥ ਹੈ ਚਲ ਸਰਨ ਯੋਗ ਸੋ ਸਰਨੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਪਏ ਸਭਰੇਣ ਅੰਮ੍ਰਿਤ ਨਾਮ ਸਾਧਸੰਗ ਲੈਣ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸੁਰ ਨਸਨਾ ਕਹਿ ਤੇ ਕਰ ਪ੍ਰਸਾਦਿਆ ਪ੍ਰਭ ਧਾਰੀ ਨਾਨਕ ਦੇ ਵਿਖੇ ਪਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਰ ਸਾਵਧਾਨ ਇਕਾਗਰਚੀਤ ਸੁਖਮਨੀ ਸਾਹਿਬ ਗੋਬਿੰਦ ਗੁਰਨਾਮ ਜਸਮਨ ਵਸੈ ਸੋਤ ਨਿਧਾਨ ਸਰਬ ਸ਼ਾਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭਲ ਹੋਏ ਸਭ ਤੇ ਉੱਚ ਪਾਇਆ ਸਥਾਨ ਬੋਰਨਾਇਆ ਹੋਵੇ ਅਮਨ ਜਾਨ ਹਰ ਤਨ ਖਾੜ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜਪ ਪ੍ਰਭ ਜੋਗ ਧਿਆਨ ਗਿਆਨ ਸ੍ਰੇ ਸੁਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਸਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮ ਦਸੀ ਏਕ ਦਿਸ ਚੇਤਾ ਏਕ ਫਲ ਤਿਸ ਜਾਣ ਕੇ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਕੀਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸ਼ਾਸਤਰ ਵੇਦ ਬਖਾਣੀ ਸਰ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੇ ਮਸਤ ਕਰਮ ਪ੍ਰਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ

ਅਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਭਨਾ ਮਰਨਾ ਆਇਆ ਵਿਛੋੜਾ ਸਭਨਾ ਪੁੱਛੋ ਜਾਏ ਸਿਆਣਿਆ ਆਗੈ ਮਿਲਣ ਕੇ ਨਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡੰਸ ਮਹੱਲਾ ਪਹਿਲਾ ਘਰ ਪੰਜਵਾਂ ਅਲਾਹਣੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਨ ਸੁਰਿੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਮੁਲਤ ਪੁੰਨੀ ਪਾਈ ਭਈ ਜਾਨੜੀਆ ਕੱਤ ਚਲਾਇਆ ਜਾਨੀ ਕੱਤ ਚਲਾਇਆ ਲਿਖਿਆ ਯਾਰ ਉਹਨੇ ਵੀਰ ਸੁਭਾਏ ਕਾਇਆ ਸਤੀਆ ਵਿਛੋੜਾ ਜਾਂ ਦਿਨ ਪੁੰਨੈ ਮੇਰੀ ਮਾਏ ਜਿਹਾ ਲਿਖਿਆ ਤੇ ਆਪ ਆਇਆ ਜਿਹਾ ਪੁਰ ਗਮਾਇਆ ਧਨ ਸਰਿੰਦਾ ਸੱਚੇ ਪਾਤਸ਼ਾਹ ਜਿਨ ਜਗ ਧੰਦਾ ਲਾਇਆ ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹ ਪਿਆਣਾ ਇੱਥੇ ਧੰਦਾ ਕੂੜਾ ਚਾਰ ਦਿਹਾ ਅੱਗੇ ਸਰ ਪਰ ਜਾਣਾ ਅੱਗੇ ਸਰ ਪਰ ਜਾਣਾ ਜਿਉਂ ਮੈਂ ਮਾਣਾ ਕਾਹੇ ਗਰਭ ਕੀਜੈ ਜਿਤ ਸੇਵੀਆਂ ਦਰਗਹਿ ਸੁਖ ਪਾਈਐ ਨਾਮ ਤਸੇ ਕਾਲੀਜੈ ਆਗੇ ਹੁਕਮ ਨਾ ਚੱਲੇ ਮੂਲੇ ਸਿਰ ਸਿਰ ਕਿਆ ਵਿਹਾਣਾ ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਜੋ ਤਿਸ ਪਾਵੈ ਸਮਰੱਥ ਸੋ ਥੀਆ ਹੀ ਲੜਾਏ ਸੰਸਾਰੋ ਜਲ ਤਲਮੀਲ ਰਵ ਰਿਆ ਸੱਚਾੜਾ ਸਿਰਜਣਹਾਰੋ ਸੱਚਾ ਸਿਰਜਣਹਾਰੋ ਵਲਖ ਪਾਰੋ ਤਾਕ ਅੰਤ ਨਾ ਪਾਇਆ ਮਾਇਆ ਤਿਨਕਾ ਸਫਲ ਪਿਆ ਹੈ ਇੱਕ ਮਰਜਨੀ ਧਿਆਇਆ ਢਾਹੇ ਢਾਹ ਉਸਾਰੇ ਆਪੇ ਹੁਕਮ ਸਵਾਰ ਨਹਾਰੋ ਜੋ ਤੁਸ ਪਾਵੈ ਸਮਰੱਥ ਸੋ ਥੀਆ ਹੀ ਲੜਾਏ ਸੰਸਾਰੋ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ ਵਾਲੇ ਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਵਿਕਾਰੋ ਰੋਵਣ ਸਗਲ ਵਿਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ ਚੰਗਾ ਮੰਦਾ ਕਿ ਸੂਜੈ ਨਾਹੀ ਤਨ ਇਵੈ ਖੋਵੈ ਇੱਥੇ ਆਇਆ ਸਭ ਕੁਝ ਜਾਸੀ ਕੂੜਾ ਕੂੜ ਕਰੈ ਅੰਕਾਰੋ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ ਵੜੰਸ ਮਹੱਲਾ ਪਹਿਲਾ ਵੋ ਮਿਲੋ ਸਹੇਲੜੀਓ ਸੱਚੜਾ ਨਾਮ ਆਵੋ ਮਿਲੋ ਸਹੇਲੀਓ ਸੱਚੜਾ ਨਾਮ ਲਏ ਹਾਂ ਰੋਵੈ ਬਿਰਹ ਤਨਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਬਾ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਪੇ ਉੱਥੇ ਜਾਣਾ ਜਿਸਕਾ ਕੀ ਯਤਨ ਹੀ ਲੀਆ ਹੋਵਾ ਤਸੈ ਕਾ ਭਾਣਾ ਜੋ ਤਿਨ ਕਰ ਪਾਇਆ ਸੋ ਅੱਗੇ ਆਇਆ ਸੀ ਕਿ ਹੁਕਮ ਕਰੇ ਹਾਂ ਵੋ ਮਿਲੋ ਸਹੇਲੀਓ ਸੱਚੜਾ ਨਾਮ ਲਏ ਹਾਂ ਮਰਨਾ ਮੰਦਾ ਲੋਕਾ ਆਖੀਐ ਜੇ ਮਰ ਜਾਣਾ ਐਸਾ ਕੋਏ ਸੇਵੋ ਸਾਹਿਬ ਸਮਰਥ ਆਪਣਾ ਪੰਥ ਸੁਹੇਲਾ ਆਗੇ ਹੋਏ ਪੰਥ ਸੁਹੇਲਾ ਜਾਵੋ ਤਾਂ ਬਲ ਪਾਵੋ ਆਗੇ ਮਿਲੇ ਵਡਾਈ ਪੇਟੈ ਸਿਉਂ ਜਾਵੋ ਸੱਚ ਸਮਾਵੋ ਤਾਂ ਪਤ ਲੇਖੈ ਪਾਈ ਮਹਿਲੀ ਜਾਇ ਪਾਵੋ ਖਸਮ ਭਾਵੋ ਰੰਗ ਸਿਉਂ ਰਲੀਆਂ ਮਾਣੈ ਮਰਨਾ ਮੰਦਾ ਲੋਕਾ ਆਖੀਐ ਜੇ ਕੋਈ ਮਰ ਜਾਣਾ ਮਰਨ ਮਨਸਾ ਸੂਰਿਆਂ ਹੱਕ ਹੈ ਜੋ ਹੋਏ ਮਰਨ ਪ੍ਰਵਾਣੋ ਸੂਰੇ ਸੇਈ ਆਗੈ ਆਖੀਐ ਦਰਗੈ ਪਾਵੈ ਸਾਚੀ ਮਾਣ ਦਰਗੈ ਮਾਣ ਪਾਵੈ ਪਾਸਿਓ ਜਾਵੈ ਆਗੈ ਦੁੱਖ ਨਾ ਲਾਗੈ ਕਰੇ ਧਿਆਵੈ ਤਾਂ ਪਲ ਪਾਵੈ ਜਿਸੇ ਵਿਆਂ ਪਉ ਭਾਗੈ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੇ ਜਾਣੋ ਮਰਨ ਮਨਸਾ ਸੂਰਿਆਂ ਹੱਕ ਹੈ ਜੋ ਹੋਏ ਮਰੈ ਪ੍ਰਵਾਣੋ ਨਾਨਕ ਕਿਸ ਨੂੰ ਬਾਬਾ ਰੋਈਐ ਬਾਜੀ ਹੈ ਸੰਸਾਰੋ ਕੀਤਾ ਵੇਖੇ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਤਾਰੇ ਜਿਨ ਕੀ ਆ ਸੋ ਜਾਣੈ ਆਪੇ ਵੇਖੇ ਆਪੇ ਬੂਝੇ ਆਪੇ ਹੁਕਮ ਪਛਾਣੈ ਜਿਸਕੇ ਜਿਣ ਕਿਸ ਕੀ ਆ ਸੋਈ ਜਾਣੈ ਤਾਂ ਕਾ ਰੂਪ ਪਾਰੋ ਨਾਨਕ ਕਿਸ ਨੂੰ ਬਾਬਾ ਰੋਈਐ ਬਾਜੀ ਹੈ ਇਹ ਸੰਸਾਰ ਉੜਨ ਸੰਭਾਲਾ ਪਹਿਲਾ ਦੱਖਣੀ ਸੱਚ ਸਰਿੰਦਾ ਸੱਚਾ ਜਾਣੀਐ ਸੱਚੜਾ ਪ੍ਰਵਦਗਾਰੋ ਜਿਨੇ ਆਪਣਾ ਆਪ ਜਿਨ ਆਪੀ ਨੇ ਆਪ ਸਾਜਿਆ ਸੱਚੜਾ ਲਖ ਪਾਰੋ ਦੁਇ ਪਰਜੋੜ ਵਿਛੋੜਿਆਂ ਗੁਰਬਿਨੈ ਘੋਰ ਅੰਧਾਰੋ ਸੂਰਜ ਚੰਦ ਸਿਰਜੀਆਂ ਨੈ ਨਸਚਲਤ ਵਿਕਾਰੋ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਵਾ ਪਿਆਰੋ ਰਹਾਓ ਤੁਧ ਸਿਰਜੀ ਮੇਦਨੀ ਦੁੱਖ ਸੁਖ ਦੇਵਣ ਹਾਰੋ ਨਾਰੀ ਪੁਰਖ ਸਿਰਜੀਐ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀ ਆਦੇ ਜੀਆਂ ਆਧਾਰੋ ਕੁਦਰਤ ਤਖ਼ਤ ਰਚਾਇਆ ਸੱਚ ਨਿਬੈੜ ਨਹਾਰੋ

ਗੁਣ ਛੋੜ ਵਿਕਲ ਦਿਆ ਗੁਣ ਕਾਵਣ ਜਾਰੋ ਸਦੜਿਆ ਤਿੰਨ ਜਾਨੀਆ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛੁਨਿਆ ਵਿਛੜਿਆ ਮਿਲਣ ਹਾਰੋ ਰੂਪ ਨ ਜਾਣੇ ਸੋਹਣੀਆ ਹੁਕਮ ਬਦੀ ਸਰਕਾਰੋ ਬਾਲਕ ਬਿਰਧ ਨ ਜਾਣਨੀ ਤੋੜ ਨਹੀਂ ਤੇ ਪਿਆਰੋ ਨੰਦ ਠਾਕੇ ਹੁਕਮ ਸੱਚੇ ਹੁਕਮ ਗਏ ਹੰਸ ਗਿਆਰ ਗੈ ਨਾਰੇ ਸਾ ਤਨ ਛੁੱਟੀ ਮੁੱਠੀ ਝੂਠੀ ਵਿਦਣਿਆ ਮਿੱਤਰ ਮਿੱਤਰ ਕੜਾ ਅੰਗਣ ਵਾਰੇ ਸੁਰਤ ਮੋਈ ਮਰ ਮੋਈਏ ਮਹਿਲੁਨੀ ਦਰਬਾਰੇ ਰੋਵੋ ਕੰਤ ਮੇਹਲੀਓ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਵਾਲੇ ਆ ਕੱਪੜ ਪਟ ਅੰਬਾਰੇ ਵਾਜੇ ਵੱਜੇ ਸੱਚੀ ਬਾਣੀਆਂ ਪੰਜ ਮੂਹੇ ਮਨ ਮਾਰੇ ਜਾਨੀ ਵਿਛੁਨੜੇ ਮੇਰਾ ਮਰਨ ਪਿਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਫਿਰ ਸੱਚੜੈ ਹਿਤ ਪਿਆਰੇ ਤੁਸੀਂ ਰੋਵੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ ਹੋ ਮੁੱਠੜੀ ਧੰਦੇ ਧਾਵਣੀਆਂ ਫਿਰ ਛੋਡੀ ਆੜੀ ਵਿਦਣਕਾਰੇ ਕਰ ਕਰਕੰਤ ਮਹਿਲੀਆਂ ਰੂੜੇ ਹਿਤ ਪਿਆਰੇ ਮੈਂ ਫਿਰ ਸੱਚ ਸਲਾਹਣਾ ਹਾਂ ਰੈਸੀ ਅੜੇ ਨਾਮ ਪਤਾਰੇ ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸਿਗਾਰੋ ਵਾਵੋ ਮਿਲੋ ਸਹੇਲੀਓ ਸਿਮਰੋ ਸਿਰਜਣ ਹਾਰੋ ਬਈ ਅਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰ ਵੜਨ ਸੰਭਾਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨਾ ਪਾ ਲਈ ਘਟ ਘਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣੋ।

ਸੋ ਸਾਹਿ ਪ੍ਰਵਾਣ ਬਾਬਾ ਆਇਆ ਹੈ ਉੱਠ ਚੱਲਣਾ, ਅੰਧ ਅੱਧ ਪੰਧੈ ਹੈ ਸੰਸਾਰੋ ਵਾ। ਸਿਰ ਸੇ ਸਚੜੇ ਲਿਖਿਆ ਦੁੱਖ ਸੁੱਖ ਪੁਰਬ ਵਿਚਾਰੋ ਵਾ, ਦੁੱਖ ਸੁੱਖ ਦੀ ਆ ਜਿਆ ਕੀ ਆ, ਸੋ ਨਿਭੈ ਜੀ ਨਾਲੇ ਜੇ ਅਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ। ਆਪ ਨਿਰਾਲਮ ਧੰਦੇ ਬਾਦੀ ਕਾਰ ਹੁਕਮ ਛਿਡਾਵਣ ਹਾਰੋ, ਅੱਜ ਕੱਲ੍ਹ ਕਰਦੇ ਅਕਾਲ ਵਿਆਹ।

ਤੰਦਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ ਜਿਉਂ ਬਾਜੀਗਰ ਭਰਮੈ ਭੁੱਲੈ ਮੁੱਠੈ ਝੂਠ ਮੁੱਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਭਾਏ ਵੜਨ ਸੰਭਾਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹ ਜਗ ਝੂਠ ਪਸਾਰ ਰੋਵਾ ਸੱਚਾ ਕਰ ਸੱਚੜੈ ਸੇਵੀਐ ਸੱਚ ਖਰਾ ਸਚਿਆਰ

ਮਿਲ ਗਲ ਮਿਲ ਬਾਬਾ ਆਵੋ ਭਾਈਓ ਗਲ ਮਿਲੋ ਮਿਲ ਮਿਲਦੇ ਅਸੀਸਾਂ ਏ ਬਾਬਾ ਸਛੜਾ ਮੇਲ ਨਾ ਚੁੱਕ ਕਈ ਪ੍ਰੀਤਮ ਕੀਆਂ ਦੇ ਅਸੀਸਾਂ ਰੇ ਅਸੀਸਾਂ ਦੇ ਵੋ ਭਗਤ ਕਰੇ ਵੋ ਮਿਲਿਆ ਕਾ ਕਿਆ ਮੇਲੋ ਇੱਕ ਭੁੱਲੇ ਨਾ ਵੋ ਤੇ ਵੋ ਥਾਂ ਵੋ ਗੁਰ ਸ਼ਬਦੀ ਸੱਚ ਖੇਲੋ ਜਾ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸੱਚੇ ਵੇਸੇ ਸਾਜਣ ਸੈਨ ਮਿਲਾਓ ਸੰਜੋਗੀ ਗੁਰ ਮਿਲ ਖੁੱਲੇ ਪਾਸੇ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁੱਖ ਲੇਖ ਲਿਖਾਇਆ ਲਿਖੇੜਾ ਸਾਹ ਨਾ ਟਲੈ ਜਿਹੜਾ ਪ੍ਰਭੂ ਕਮਾਇਆ ਬੈਸਾ ਚੇ ਲਿਖਿਆ ਅੰਮ੍ਰਿਤ ਵੇਖਿਆ

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਸੱਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜਗਦਾਤਾ ਸੋਈ, ਭਗਤ ਵਸ਼ਲ ਤੈ ਲੋਏ ਜੀਓ। ਗੁਰਸ਼ਬਦ ਕਮਾਵੇ ਗੁਰਸ਼ਬਦ ਸਮਾਏ, ਅਵਰ ਨਾ ਜਾਣੈ ਕੋਈ ਜੀਓ ਅਵਰੋ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਆਪ ਸਾਰਿਆਂ ਨੂੰ ਭਲੀ ਪ੍ਰਕਾਰ ਵਿਦਤ ਪਤਾ ਹੈ, ਸਾਡੇ ਅਤਿ ਸਤਿਕਾਰਯੋਗ ਸਰਦਾਰ ਗੁਰਦੀਪ ਸਿੰਘ ਜੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਤਿਆਗ ਕੇ ਚਲੇ ਗਏ ਨੇ। ਉਹਨਾਂ ਦੇ ਪੰਜ ਭੌਤਿਕ ਸਰੀਰ ਦਾ

ਅੰਤਿਮ ਸੰਸਕਾਰ ਕਰਕੇ ਆਪ ਇੱਥੇ ਪਹੁੰਚੇ ਹੋ। ਸ਼ਕਮਨ ਸਾਹਿਬ ਦੇ ਪਾਠ, ਹਲਾਣੀਆਂ ਦੇ ਪਾਠ, ਸਾਹਿਬ ਦੇ ਪਾਠ ਸਰਵਣ ਕੀਤੇ ਨੇ, ਸ਼ਬਦ ਸਰਵਣ ਕਰ ਰਹੇ ਸੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਰਹਿਮਤ ਕਰਦੇ ਨੇ, ਕਿਸ ਨਾਲ ਕੀਚੈ ਦੋਸਤੀ ਸਭ ਜੱਗ ਚੱਲਣ ਹਾਰ। ਸੰਸਾਰ ਚਲਾਏਮਾਨ ਹੈ, ਟਿਕੇ ਰਹਿਣ ਵਾਲਾ ਨਹੀਂ। ਹਾਂ, ਕਦੋਂ ਕਿਸੇ ਦੀ ਕਿਵੇਂ ਵਾਰੀ ਆਏ ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਜਾਣਦਾ ਹੈ। ਸੰਸਾਰ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ, ਪਰ ਇਹ ਗੱਲ ਤੱਕ ਹਜੇ ਸਾਇੰਸ ਪਹੁੰਚੀ ਨਹੀਂ। ਸਤਿਗੁਰੂ ਪਾਤਸ਼ਾਹ ਜਦੋਂ ਬਾਣੀ ਪੜ੍ਹੀਏ ਪਤਾ ਲੱਗਦਾ ਹੈ, ਕਹਿਣ ਲੱਗੇ ਉਹ ਮਾਲਕ ਵਾਹਿਗੁਰੂ ਪਰਮਾਤਮਾ ਦੇ ਵਿਧੀ ਵਿਧਾਨ ਇੱਦਾਂ ਦਾ ਹੈ। ਕਹਿਣ ਲੱਗੇ ਅਸੀਂ ਸੰਸਾਰ 'ਤੇ ਦੇਖਦੇ ਹਾਂ ਫਲਾਨੀ ਦੀ ਮੌਤ ਹੋ ਗਈ, ਪਰ ਮੌਤ ਦਾ ਦਿਨ ਪਹਿਲੇ ਮੁਕਰਰ ਕਰ ਦਿੱਤਾ ਸੀ। ਕਹਿਣ ਲੱਗੇ ਜਦੋਂ ਸੰਸਾਰ ਮੰਡਲ ਵਿੱਚ ਉਹ ਆਇਆ ਜੀਵ, ਇਹ ਨਹੀਂ ਕਿ ਆਉਣ ਤੋਂ ਬਾਅਦ ਮੌਤ ਦਾ ਦਿਨ ਲਿਖਿਆ ਜਾਂਦਾ। ਪਾਤਸ਼ਾਹ ਜੀ ਕਹਿਣ ਲੱਗੇ ਮਰਨ ਲਿਖਾਏ ਮੰਡਲ ਮੈਂ ਆਏ, ਪਹਿਲਾਂ ਮਰਨਾ ਲਿਖਿਆ ਜਾਂਦਾ, ਫਿਰ ਮੰਡਲ ਵਿੱਚ ਸੰਸਾਰ ਵਿੱਚ ਜੀਵ ਆਉਂਦਾ। ਅਸੀਂ ਸੰਸਾਰ 'ਤੇ ਦੇਖਦੇ ਹਾਂ ਸਾਰਿਆਂ ਦੀ ਅੱਜ ਉਮਰ ਜਿਹੜੀ ਹੈ ਵੱਧਦੀ ਹੈ ਘੱਟਦੀ ਨਹੀਂ। ਅਸੀਂ ਦੇਖਦੇ ਹਾਂ ਵੀ ਇੰਨੇ ਸਾਲ ਦੇ ਹੋ ਗਏ, ਇੰਨੇ ਸਾਲ ਦੇ ਹੋ ਗਏ, ਇੰਨੇ ਸਾਲ ਦੇ, ਪਰ ਪਰਮਾਤਮਾ ਦੇ ਘਰ ਵਿੱਚ ਉਮਰ ਜਿਹੜੀ ਹੈ ਘੱਟਦੀ ਹੈ। ਨਿੱਤ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਰਹਿਮਤ ਕਰਨ ਲੱਗੇ, ਕਹਿਣ ਲੱਗੇ ਹੇ ਭਾਈ ਤੂੰ ਪਰਮੇਸ਼ਰ ਦੀ ਬੰਦਗੀ ਕਰਿਆ ਕਰ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਰਹਿਲ ਕੀ ਵੇਲਾ, ਈਹਾਂ ਖਾੜ ਚੱਲੋ ਹਰ ਲਾਹਾ, ਆਗੇ ਬਸਣ ਸੁਹੇਲਾ, ਤਾਂ ਕਿ ਤੇਰਾ ਅੱਗੇ ਬਸਣਾ ਸੁਹੇਲਾ ਸੌਖਾ ਹੋ ਜਾਏ। ਇਹਨੂੰ ਪਾਤਸ਼ਾਹ ਜੀ ਨੇ ਬਾਰੀਆਂ ਬਾਣੀ ਅੰਦਰ ਲਿਖਿਆ ਹੈ। ਕਹਿਣ ਲੱਗੇ ਜੋ ਘਰ ਛੱਡ ਗਵਾਵਨਾ, ਸੋ ਲੱਗਾ ਮਨਮਾ, ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾ ਹੈ ਪ੍ਰਾਣੀ, ਤੂੰ ਆਇਆ ਲਾਹ ਲੈਣ, ਲੱਗਾ ਕਿਤ ਕੁਫੱਕੜੇ ਸਭ ਮੁਕਦੀ ਚੱਲੀ ਰਹਿਣ। ਔਧ ਕਟੈ ਦਿਨ ਸਰੈ ਨਾਰੇ ਮਨ, ਗੁਰਮਿਲ ਕਾਸ਼ ਸਵਾਰੇ। ਔਧ ਉਮਰ ਨੂੰ ਕਹਿੰਦੇ ਨੇ। ਕਹਿਣ ਲੱਗੇ ਉਮਰ ਘੱਟ ਰਹੀ ਹੈ, ਵੱਧਦੀ ਨਹੀਂ। ਮਾਂ ਤਾਂ ਦੇਖਦੀ ਹੈ ਮੇਰੇ ਬੱਚੇ ਜਿਹੜੇ ਨੇ ਵੱਡੇ ਹੋ ਰਹੇ ਨੇ, ਜਨ ਨਹੀਂ ਜਾਣ ਸੁੱਤ ਵੱਡਾ ਹੋ ਤਾਂ ਇਤਨਾ ਕੋ ਨਾ ਜਾਣਾ ਜੇ ਦਿਨ ਦਿਨ ਅਵਧ ਘੱਟਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਭਾਈ ਤੈਨੂੰ ਮਨੁੱਖਾ ਜਾਮਾ ਪ੍ਰਾਪਤ ਹੋਇਆ ਹੈ, ਗੁਰਬਾਣੀ ਦੀ ਫਿਲਾਸਫੀ ਨੂੰ ਜਦ ਪੜ੍ਹੀਏ ਤਾਂ ਪਤਾ ਲੱਗਦਾ ਭਾਈ ਪ੍ਰਾਪਤ ਮਾਨਕ ਦਿਓਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਮਨੁੱਖਾ ਜਾਮਾ ਮਿਲਿਆ ਪਰਮਾਤਮਾ ਨੂੰ ਮਿਲਣ ਦਾ, ਕਿਰਤ ਕਰਨੀ ਹੈ। ਕਿਰਤ ਸਿੱਖ ਧਰਮ ਅੰਦਰ ਪਹਿਲਾ ਕੰਮ ਹੈ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਪਰ ਨਾਲ ਨਾਲ ਆਪਣੇ ਜੀਵਨ ਨੂੰ ਸਵਾਸਾਂ ਨੂੰ ਸਫਲ ਵੀ ਕਰਨਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਔਧ ਕਟੈ ਦਿਨ ਸਰੈ ਨਾਰੀ ਮਨ, ਗੁਰਮਿਲ ਕਾਜ ਸਵਾਰੇ। ਤੂੰ ਗੁਰੂ ਨੂੰ ਮਿਲ ਕੇ ਆਪਣੀ ਜ਼ਿੰਦਗੀ ਦਾ ਕਾਰਜ ਹੈ ਇਹ ਵੀ ਸਵਾਰ ਲੈ। ਸੋ ਆਪ ਭਲੀ ਪ੍ਰਕਾਰ ਜਾਣਦੇ ਹੋ, ਸਰਦਾਰ ਗੁਰਦੀਪ ਸਿੰਘ ਦੱਸਦੇ ਸੀ, ਭਾਈ ਸਾਹਿਬ ਬਾਸੀ ਜੀ ਕਹਿਣ ਲੱਗੇ ਪਹਿਲਾਂ ਜਰਮਨ ਰਹੇ ਫਿਰ ਇੱਥੇ ਆਏ। ਅਸੀਂ ਇੰਡੀਆ ਤੋਂ ਸਾਰੇ ਸੋਚ ਬਣਾਉਂਦੇ ਹਾਂ, ਕਈਆਂ ਦਾ ਵੱਸ ਚੱਲ ਜਾਂਦਾ, ਕਈਆਂ ਦਾ ਨਹੀਂ ਚੱਲਦਾ। ਅਸੀਂ ਦੇਖਦੇ ਹਾਂ ਕਿਤੇ ਨਾ ਕਿਤੇ ਕਿਵੇਂ ਨਾ ਕਿਵੇਂ ਕਿਸੇ ਕੰਟਰੀ ਵਿੱਚ ਜਾਈਏ, ਜ਼ਿੰਦਗੀ ਸੌਖੀ ਹੋ ਜਾਏ, ਕਿਰਤ ਕਰੀਏ ਅਤੇ ਮਿਹਨਤ ਕਰਨ ਲਈ। ਅਸੀਂ ਵੱਖੋ ਵੱਖਰ ਕੰਟਰੀਆਂ ਵਿੱਚ, ਦੇਸ਼ਾਂ ਵਿੱਚ ਪੰਜਾਬੀ ਹਰ ਥਾਂ ਪਹੁੰਚੇ ਹੋਏ ਨੇ। ਇਹ ਵੀ ਆਪਣੀ ਇੱਕ ਆਸ ਉਮੀਦ ਦੀ ਕਿਰਨ ਲੈ ਕੇ ਚੱਲੇ ਸੀ ਅਤੇ ਜਦੋਂ ਇਹਨਾਂ ਕੰਟਰੀਆਂ ਵਿੱਚ ਆਈਦੇ ਹਾਂ, ਕਹਿਣ ਲੱਗੇ ਦੇਸ਼ ਆਉਣਾ ਸੌਖਾ ਅਤੇ ਹੰਢਾਉਣਾ ਬਹੁਤ ਔਖਾ ਹੁੰਦਾ। ਫਿਰ ਸਾਨੂੰ ਰਹਿਣ ਲੱਗੇ ਰੈਗੂਲੇਸ਼ਨ, ਜਿਹੜੇ ਕਾਨੂੰਨ ਨੇ, ਕਾਗਜ਼ ਪੱਤਰ ਨੇ, ਉਹ ਵੀ ਸਾਨੂੰ ਚਾਹੀਦੇ ਹੁੰਦੇ ਨੇ ਅਤੇ ਉਹਨਾਂ ਦੇ ਵਿੱਚੋਂ ਇਹ ਵੀ ਵੇਟ ਕਰਦੇ ਸੀ। ਅੱਜ ਕਰਦੇ ਇਹਨਾਂ ਦੇ ਕਾਲ ਦਾ ਸਮਾਂ ਜਿਹੜਾ ਉਹ ਆ ਗਿਆ, ਕਾਲ ਵਿਆਪ ਗਿਆ। ਪਰਿਵਾਰ ਕੋਲ ਨਹੀਂ, ਅਸੀਂ ਸਾਰੇ ਉਹਨਾਂ ਦੇ ਸਾਕ ਸੰਬੰਧੀ ਪਰਿਵਾਰ ਬਣ ਕੇ ਸਾਰੀਆਂ ਅੰਤਿਮ ਰਸਮਾਂ ਨੂੰ ਨਿਭਾਇਆ। ਸਾਡੇ ਅਤਿ ਸਤਿਕਾਰਯੋਗ ਸਾਰੇ ਵੀਰ ਸਰਦਾਰ ਸੁਖਵਿੰਦਰ ਸਿੰਘ, ਮਨਜਿੰਦਰ ਸਿੰਘ ਅਤੇ ਸਾਡੇ ਅਤਿ ਸਤਿਕਾਰਯੋਗ ਜਿਨ੍ਹਾਂ ਨੇ ਅੱਗੇ ਹੋ ਕੇ ਸਰਦਾਰ ਕੁਲਵੀਰ ਸਿੰਘ ਸੁੱਖਾ ਜੀ ਚੱਕਾ ਵਾਲਾ ਹੰਭਲਾ ਮਾਰਿਆ। ਸਾਡਾ ਫਰਜ਼ ਬਣਦਾ ਨੈਤਿਕ ਤੌਰ 'ਤੇ ਨਾਲ ਖੜ੍ਹਨਾ, ਸਾਰੀਆਂ ਕਰਮ ਕਿਰਿਆ ਨੂੰ, ਅੰਤਿਮ ਰਸਮਾਂ ਨੂੰ ਨਿਭਾਉਣਾ। ਚਲੋ ਜੇ ਪਰਿਵਾਰ ਕੋਲ ਨਹੀਂ ਤਾਂ ਆਪਾਂ ਉਹਨਾਂ ਦਾ ਪਰਿਵਾਰ ਬਣ ਕੇ, ਸੋ ਆਪ ਇਸ 'ਤੇ ਧੰਨਵਾਦੀ ਹੋ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਆਪ ਦੇ ਸਿਰ 'ਤੇ ਮੇਰਾ ਆਪਣੇ ਹੱਥ ਰੱਖਣ, ਵਿਛੜੀ ਰੂਹ ਨੂੰ ਸਰਦਾਰ ਗੁਰਦੀਪ ਸਿੰਘ ਉਹਨਾਂ ਨੂੰ ਚਰਨਾਂ ਵਿੱਚ ਸਤਿਗੁਰੂ ਪਾਤਸ਼ਾਹ ਜੀ ਨਿਵਾਸ ਸਥਾਨ ਬਖਸ਼ਿਸ਼ ਕਰਨ ਜੀ। ਛੋਟੀ ਜੀ ਗਾਥਾ ਕਹਿ ਕੇ ਸਮਾਪਤੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਸਾਥੀ ਭਾਈ ਮਰਦਾਨਾ ਅਤੇ ਬਾਲਾ ਜੀ ਕਿਸੇ ਨਗਰ ਦੇ ਬਾਹਰ ਬੈਠੇ ਨੇ ਅੱਜ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਬਾਲਿਆ,
ਦੱਸ ਭਲਾ ਜ਼ਿੰਦਗੀ ਕਿੰਨੀ ਕੁ ਮੰਨੀ ਹੈ। ਕਹਿਣ ਲੱਗੇ ਪਾਤਸ਼ਾਹ, ਅੱਜ ਦਾ ਸੂਰਜ ਚੜ੍ਹਿਆ, ਕੱਲ੍ਹ ਦਾ ਚੜ੍ਹੇ ਕਿ ਨਾ ਚੜ੍ਹੇ। ਕਹਿਣ ਲੱਗੇ ਬਾਲਿਆ, ਬਹੁਤ ਵੱਡੀ ਉਮੀਦ ਰੱਖੀ ਮਰਦਾਨਿਆਂ, ਭਲਾ ਤੂੰ ਦੱਸ। ਕਹਿਣ ਲੱਗੇ ਬਾਬਾ ਜੀ, ਇੰਝ ਲੱਗਦਾ ਵੀ ਅੱਜ ਦਾ ਚੜ੍ਹਿਆ ਸ਼ਾਮ ਨੂੰ ਛਿਪੇ ਕਿ ਨਾ ਛਿਪੇ। ਕਹਿਣ ਲੱਗੇ ਮਰਦਾਨਿਆਂ, ਬਹੁਤ ਵੱਡੀ ਆਸ ਰੱਖੀ ਤੂੰ ਵੀ। ਹਾਂ, ਸੰਸਾਰ 'ਤੇ ਅਸੀਂ ਦੇਖਦੇ ਹਾਂ, ਜੀਵੈ ਆਸਾ ਮਰੈ ਨਿਰਾਸਾ। ਆਸਾਂ ਨਾਲ ਜ਼ਿੰਦਗੀ ਬਤੀਤ ਹੁੰਦੀ, ਆਸਾਂ ਨਾਲ ਜਿਉਂਇਆ ਜਾਂਦਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ। ਕਹਿਣ ਲੱਗੇ ਭਾਈ, ਇੱਥੇ ਤਾਂ ਸਵਾਸਾਂ ਦੀ ਖੇਡ ਹੈ, ਸਵਾਸਾਂ ਦੀ। ਸਵਾਸ ਕਹਿੰਦੇ ਇੱਕ ਆਇਆ, ਸਵਾਸ ਕਹਿੰਦੇ ਨੇ ਇੱਕ ਆਇਆ ਅਤੇ ਦੂਜਾ ਸਵਾਸ, ਸਾਸ, ਸਾਹ ਆਵੇ ਕਿ ਨਾ ਆਵੇ। ਅਤੇ ਬਾਣੀ ਅੰਦਰ ਪਾਤਸ਼ਾਹ ਜੀ ਨੇ ਕਿਹਾ, ਸਾਹ ਆਵੇ ਕਿ ਨਾ ਆਵੇ ਮੇਰੀ ਜਿੰਦੜੀਏ, ਕੋਈ ਭਰੋਸਾ ਨਹੀਂ। ਸਾਹ ਚੱਲਦੇ ਨੇ ਉਹ ਮਾਲਕ ਵਾਹਿਗੁਰੂ ਪਰਮਾਤਮਾ ਦੀ ਰਹਿਮਤ ਨਾਲ, ਜ਼ਿੰਦਗੀ ਉਹਨੂੰ ਪਤਾ ਹੈ, ਉਹਨੇ ਦਿੱਤੀ ਹੈ। ਕਹਿਣ ਲੱਗੇ, ਸਾਹ ਆਵੇ ਕਿ ਨਾ ਆਵੇ ਮੇਰੀ ਜਿੰਦੜੀਏ, ਸਾਨੂੰ ਢਿੱਲ ਨਹੀਂ ਕਰਨੀ ਚਾਹੀਦੀ ਪਰਮੇਸ਼ਰ ਦੀ ਬੰਦਗੀ ਕਰਦੇ, ਆਲਸੀ ਨਹੀਂ ਹੋਣਾ ਚਾਹੀਦਾ। ਇਸੇ ਲਈ ਵਾਰ ਵਾਰ ਹੋਕਾ ਦਿੱਤਾ ਗੁਰਬਾਣੀ ਨੇ, ਕਿਉਂ ਇਸ ਸਮੇਂ ਲਈ। ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸਵਾਸ ਦਾ ਕੋਈ ਭਰੋਸਾ ਨਹੀਂ, ਹਮ ਆਦਮੀ ਹਾਂ ਇੱਕ ਦਮੀ, ਅਸੀਂ ਦਮ ਦੇ ਆਦਮੀ ਹਾਂ। ਦਮ ਕਹਿੰਦੇ ਨੇ ਜਿਹੜਾ ਸਾਹ ਬਾਹਰ ਆਇਆ ਅਤੇ ਦੂਜੇ ਸਾਹ ਦਾ ਕੋਈ ਪਤਾ ਨਹੀਂ, ਇੱਕ ਦਮ ਹੁੰਦਾ, ਸਵਾਸ ਪੂਰਾ ਬੰਦ ਹੈ। ਕਹਿਣ ਲੱਗੇ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨ ਵੈ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ। ਜਿਸ ਨੇ ਜਿੰਦ ਦਿੱਤੀ ਹੈ, ਪ੍ਰਾਣਾ ਦਾ ਮਾਲਕ ਹੈ, ਉਹਨੂੰ ਵੀ ਨਾਲ ਯਾਦ ਕਰ, ਚੇਤੇ ਕਰ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਰਦਾਰ ਗੁਰਦੀਪ ਸਿੰਘ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਿਸ਼ ਕਰਨ ਜੀ, ਭੁੱਲ ਚੁੱਕ ਦੀ ਖਿਮਾ। ਆਓ ਨਾਨਕ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਨਾਲ ਜੁੜੀਏ।

ਵਿਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਜਮਨ ਮੇਰੇ ਕੋ ਨਾਮ ਜੀ ਤੇਰੇ ਕਹਿਆ ਵੈ ਕਾਮ, ਅਜੋ ਗੋਬਿੰਦ ਭੂਲ ਮਤ ਜਾ, ਮਾਨਸ ਜਨਮ ਕਾ ਹੀ ਲਾ। ਧੰਨ ਵਾਹਿਗੁਰੂ ਸਾਹਿਬ ਜੀਓ, ਧਨਾਸਰੀ ਮਹੱਲਾ ਪੰਜਵਾ, ਜੈ ਜੈ ਪੇਖੋਂ ਤੈਂ ਹਜੂਰ, ਦੂਰ ਕਤਹੁ ਨਾ ਜਾਈ। ਰਾਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ, ਜੈ ਜੈ ਪੇਖੋਂ ਤੈਂ ਹਜੂਰ, ਦੂਰ ਕਤਹੁ ਨਾ ਜਾਈ। ਰਾਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ, ਈ ਦੂਤ ਨਹੀਂ ਵਿਛੜੈ ਸੋ ਸੰਗੀ ਗਨੀਐ, ਬਿਨ ਸਜਾਏ ਜੋ ਨਿਮ ਖਮੈ, ਸਵਲਪ ਸੁਖ ਭਨੀਐ ਰਹਾਉ। ਪਰਤ ਪਾਲੈ ਪਿਆਉ ਦੇ ਕਾਛੂ ਨ ਹੋਈ, ਸਾ ਸਾ ਸੰਭਾਲਤਾ ਮੇਰਾ ਪ੍ਰਭ ਸੋਈ। ਅਸ਼ਲ ਸ਼ੇਦ ਅਪਾਰ ਪ੍ਰਭ ਉੱਚਾ ਜਾ ਕਾ ਰੂਪ, ਜਪ ਜਪ ਕਰੈ ਆਨੰਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਇਮਾਨ। ਸਤਿਸੰਗੀ ਜਨੋ, ਹੁਕਮਨਾਮਾ ਸਾਹਿਬ ਸਰਵਣ ਕੀਤਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਪਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਿਸ਼ ਕਰਨ, ਪਿੱਛੇ ਪਰਿਵਾਰ ਨੂੰ, ਸਾਰਿਆਂ ਨੂੰ, ਸਾਖ ਸੰਬੰਧੀਆਂ ਨੂੰ ਪਾਣਾ ਮੰਨਣ ਦਾ ਬਾਲ ਉੱਦਮ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਇਹ ਸਮਾਨ ਬਣਦਾ ਜਦੋਂ ਕਾਲ ਸਮਾਂ ਵਸਤੂ ਤਿੰਨੇ ਇਕੱਠੀਆਂ ਹੋ ਜਾਣ। ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸਾਡੇ ਅਤੀ ਸਤਿਕਾਰਯੋਗ ਸਰਦਾਰ ਕੁਲਵੀਰ ਸਿੰਘ ਸੁੱਖਾ ਚੱਕਾਂ ਵਾਲਾ, ਉਹਨਾਂ ਦਾ ਬਹੁਤ ਧੰਨਵਾਦ ਜੀ, ਜਿਨ੍ਹਾਂ ਨੇ ਅੱਗੇ ਹੋ ਕੇ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਸੇਵਾਵਾਂ ਨਿਭਾਈਆਂ ਨੇ। ਸੋ ਗੁਰੂ ਘਰੋਂ ਵੱਲੋਂ ਉਹਨਾਂ ਨੂੰ ਸਰਪਾਉ ਦਿੱਤਾ ਜਾਣਾ ਹੈ, ਗੁਰੂ ਹਜ਼ੂਰੀ ਅੰਦਰ ਪਹੁੰਚਣ ਜੀ। ਭਾਈ ਸਾਹਿਬ ਸਾਡੇ ਅਤੀ ਸਤਿਕਾਰਯੋਗ ਸਰਦਾਰ ਗੁਰਜੀਤ ਸਿੰਘ ਜੀ ਉਹ ਸਰਪਾਉ ਦੇਣਗੇ। ਸਰਦਾਰ ਕੁਲਵੀਰ ਸਿੰਘ ਨੂੰ ਬੇਨਤੀ ਹੈ ਜੀ, ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅੱਗੇ ਆਉਣ ਜੀ। ਸਰਪਾਉ ਦੀ ਬਖਸ਼ਿਸ਼ ਲੈਣ ਜੀ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਜੀ।

ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੜਾਹ ਪ੍ਰਸ਼ਾਦੀ ਦੇਗ ਵਰਤ ਰਹੀ ਹੈ ਜੀ, ਗੁਰੂ ਕਾ ਲੰਗਰ ਤਿਆਰ ਹੈ, ਆਪ ਸਰਬੱਤ ਸੰਗਤਾਂ ਨੇ ਲੋੜ ਅਨੁਸਾਰ ਛੱਕ ਕੇ ਜਾਣਾ ਜੀ। ਸੋ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਭੁੱਲ ਚੁੱਕ ਦੀ ਖਿਮਾ ਇੱਥੇ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰ ਹਰ ਰੂਪ ਸਭ ਜੋਤ ਸਵਾਏ, ਹਰ ਨਿਕਟ ਬਸੈ ਹਰ ਬੋਲੀ। ਹਰ ਹਰ ਰੂਪ ਸਭ ਜੋਤ ਸਵਾਈ, ਹਰ ਹਰ ਰੂਪ ਸਭ ਜੋਤ ਸਵਾਈ।

सोए दुष्ट को गल खालसा सोए

ਵੈਸਿਆ ਵਿਖਿਆ ਜੂਆ ਤਜੈ ਮਛਲੀ ਮਾਸ ਨਾ ਕਬਹੂ ਭਜੈ ਗੁਰੂ ਕਾ ਰੂਪ ਸਬਨ ਮੈਂ ਦੇਖੈ ਮਦਰਾ ਮਾਸ ਨਾ ਖਾਏ ਬਸੇਖੈ ਏ ਨੇਤਰੋ ਮੇਰਿਓ ਹਰ ਤੁਮੈ ਜੋ ਥਰੀ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਏ ਵਿਸ ਸੰਸਾਰ

ਮਰਦੀ ਹੋਈ ਹੜ ਹੜ ਹੱਸੀ ਸ਼ੀ ਪੁੱਛੇ ਵਿਸਮਾਦ ਹੋਏ ਕਿਤ ਔਸਰ ਕਿਤ ਰਹੱਸ ਰਹੱਸੀ ਬਿਨੋ ਕਰਿੰਦੀ ਬੱਕਰੀ ਪੁੱਤਰ ਸਾਡੇ ਕੀ।

ਫਿਰ ਧਨ ਸਿੰਘਨ ਪਾਲੇ ਸੋਈ ਧਰਮੋ ਸਾਧ ਸਿੰਘ ਜੋ ਆਈ ਤਿਨਕੀ ਬਹੁ ਵਿਧ ਸੇਵ ਕਰਾਈ।

ਜੇ ਕੋ ਰਹਤੀਏ ਜਗ ਦਰ ਸਾਵਤ ਪਹੁਲ ਪੀਏ ਕੋ ਕਰਮ ਕਮਾਵਤ ਜੇ ਕੋ ਰਹਤੀਏ ਜਗ ਦਰ ਸਾਵਤ ਪਹੁਲ ਪੀਏ ਕੋ ਕਰਮ ਕਮਾਵਤ ਤਿੰਨ ਸਿਉ ਵਰਤਨ ਨਾਹੇ ਮਿਲਾਵੈ ਤਿੰਨ ਸੋ ਵਰਤਨ ਨਾਹੇ ਮਿਲਾਵੈ ਜੇ ਕੋ ਰਹਤੀਏ ਜਗ ਦਰਸਾਵਤ ਪੌੜ ਪੀਏ।

Right.

ਬਹੁਤ ਨਾਹੀ ਪੰਚ ਬਟਵਾਰੇ ਸੰਗੀ ਸਭ ਤਾਰੇ ਹਰ ਕਾ ਨਾਮ ਹਿਰਦੈ ਨਿਤ ਧਿਆਨ।

ਜਨ ਨਾਨਕ ਗੁਣ ਬੋਲੇ ਕਰਤੇ ਕੇ ਭਗਤਾਂ ਨੂੰ ਸਦਾ ਰੱਖਦਾ ਆਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸ਼ਰਨਾਈ ਜਾ ਕਰਤਾ ਵਾਲੇ

0: ਜਨਮ ਮਰਨ ਕੀਤੇ
1: ਉਹ ਗੂੰਜਲ ਸਦਾ ਸੁਖੀ ਸਦਾ।

0: ਜੀ ਤੁਰ ਕਰਮ ਜਿਨਾ ਕੋ ਤੁਧ ਪਾਇਆ ਤਾ ਤਿੰਨੀ ਖਸਮ ਤੇ ਆਇਆ। ਇਨਾ ਜਨਤਾ ਕੇ ਬਸ ਕਿਛ ਨਹੀਂ ਤੁਧ ਵੇ ਕੇ ਜਗਤ ਪਾਇਆ। ਇੱਕ ਨਾਨੂ ਤੂੰ ਮੇਲ ਲੈ ਕਾਪੋ ਤੁਧ ਖਵਾਇਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ।
1: ਮਗੇ ਨਿਰਗੁਣ ਗੁਣ ਨਾਹੀ ਕੋ

मन मूरख अज हो नह समझत सिख दै हारियो नीत।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਸ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆ ਨਿਤਕਾ ਪਿੱਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖਰੂਪ ਪਿਆ ਜਾਂ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹੋ ਕਰੇ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਕਿਆ ਰਹਾਉ ਜਾਤ ਮਹਿ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹੇ ਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਸ ਕਰਨਾ ਸੋ ਕਰ ਰਿਹਾ ਸੋ ਦਾ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੀਹਾ ਸੋ ਕਰ ਕੀਹਾ ਜਿਤ ਵੈ ਸਰਬ ਸਮਲੈ ਵਾਜੇ ਤ੍ਰਿਨਾਦ ਅਨੇਕ ਸੰਖਾ ਕੀਤੇ ਤੇਰੇ ਬਾਵਨ ਹਾਰੈ ਕੀਤੇ ਤੇਰੇ ਰਾਗ ਭਰੀ ਸੋ ਕਹੀਐ ਕੀਤੇ ਤੇਰੇ ਗਾਵਨ ਹਾਰੈ ਗਾਵਨ ਤੁਦਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੈ ਗਾਵਨ ਤੁਦਨੋ ਈਸਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੈ ਗਾਵਨ ਤੁਦਨੋ ਇੰਦਰ ਅੰਦਰਾਸਨ ਬੈਠੈ ਦੇਵਤਿਆਂ ਅੰਦਰ ਨਲ ਹੈ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੈ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੈ ਗਾਵਨ ਤੁਦਨੋ ਪੰਡਿਤ ਪੰਨ ਰੱਖੀ ਸਾਰ ਜੁਗ ਜੁਗ ਵੇਦਾ ਨਲ ਹੈ ਗਾਵਣ ਤੁਦਨੋ ਮੋਣੀਆਂ ਮਨ ਮੋਹਨ ਸੁਰਗ ਮਸ ਪਿਆਲੈ ਗਾਵਣ ਤੁਦਨੋ ਰੁੱਧ ਨੂੰ ਪਾਏ ਤੇਰੇ ਅੜਸਰ ਤੀਰਥ ਨਾਲੈ ਗਾਵਣ ਤੁਦਨੋ ਜੁਦ ਮਹਾਂਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੈ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਘਰ ਘਰ ਰੱਖੇ ਤੇਰੇ ਧਾਰੈ ਸਹੀ ਤੁਦਨੋ ਗਾਵਣ ਜੁਦ ਭਾਵਨ ਰੱਤੇ ਤੇਰੇ ਭਗਤ ਰਸਾਲੈ ਹੋਰ ਕੀਤਾ ਤੁਦਨੋ ਗਾਵਨ ਸੇ ਮੈਂ ਚਿੱਤ ਨਾ ਆਵਨ ਨਾਨਕ ਕਿਆ ਵਿਚਾਰੈ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੇ ਮਾਇਆ ਜਿਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੇ ਫਿਰ ਹੁਕਮ ਨਾ ਕਰਨਾ।

ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੇਵਡ ਵੱਡਾ ਡੇਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇ

ਤਾਂ ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੇ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਦਾ ਪੁਰਖਾ ਕੀਆਂ ਵਡਿਆਈਆਂ। ਤੁਧ ਬਿਨ ਸਿਧੀ ਕਿਨੇ ਨਾ ਪਾਈਆ, ਕਰਮ ਮਿਲੇ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੇ ਭੂਖ, ਉਤ ਭੁੱਖੇ ਖਾਏ ਚਲੀਏ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਓ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਤੱਕੇ ਕੀਮਤ ਨਹੀਂ ਪਾਈ।

ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਸਾਰੇ ਤੇ ਕਮ ਜਾਤ, ਨਾਨਕ ਨਾਵੇ ਬਾਜ ਸੁਨਾਤ, ਰਾਗ ਗੁਜ਼ਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀ ਰਹਿ ਕਿਰਮ ਸਤਿਗੁਰ ਸਰਨਾਈ।

ਸਰਹਾਉ ਹਰ ਜਨ ਕੇ ਵੱਡ ਭਾਗ ਵਡੀਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਾਰ ਹਾਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਨ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਹੀ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਾਰ ਜਿਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਸਪਾਇਆ ਮਿਲ ਜਨ ਨਾਨਕ ਨਾ ਪ੍ਰਗਾਸ ਰਾਗ ਗੁਜ਼ਰੇ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹੁਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੂ ਪਾਈ ਤਾਂ ਕਾਰਜ ਕਿਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਾਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜਿਕ ਸੰਵਾਹੇ ਠਾਕੁਰ ਕਾਹੇ ਮਨ ਪੋ ਕਰਿਆ ਉੜੈ ਉੜਾ ਵੈ ਸਹਿ ਕੋਸਾ ਤਿਸ ਪਾਸੇ ਬਚਰੀ ਸਰਿਆ ਤਿਨ ਕਮਨ ਖਲਾਵੈ ਕਮਨ ਚਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੈ।

ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੇ ਹਉ ਤੁਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਸੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਦ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭੈ ਜਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨੁਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਨ ਹਰ ਧਿਆਇਆ ਜੇ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਬਨਾਰ ਜੀ ਭਰੇ ਬੇਅੰਤ ਬੇਨਤਾ ਤੇਰੇ ਭਗਤ ਸਲਾਹਣ ਦੁੱਧ ਜੀ ਹਰ ਅਨਕ ਅਨੇਕ ਅਨੰਤਾ ਤੇਰੇ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਨਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ੍ਰ ਜੀ ਕਰ ਕਿਰਿਆ ਖਟਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ

ਡਾ ਸਾਈ ਜੋ ਤੂੰ ਪਾਵੈ ਸੋਹੀ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਵ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਂ ਹੈ ਤੁਝ ਬਣ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸ ਨਾ ਤੂੰ ਜਨਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ

ਪਹਿਲਾ ਤਿਤ ਸਰੜੇ ਪਹਿਲੇ ਨਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗਨੀ ਚਾਲੈ ਹਮ ਦੇਖਾ ਤੈ ਡੂਬੀ ਅਲੈ ਮਨ ਏਕ ਨਾ ਚੇਤ ਸਮੂੜ ਮੜਾ

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਾਈ। ਹਮਰੀ ਕਰੋ ਹਾਥ ਤੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰ, ਹਮਰੈ ਦੁਸ਼ਟ ਸਭੇ ਤੁਮ ਕਾਵਹੂ, ਆਪ ਹਾਥ ਦੇ ਮੋਹੇ ਬਚਾਵਹੂ। ਸੁਖੀ ਬਸੇ ਮੋਰੋ ਪਰਵਾਰਾ, ਸੇਵਕ ਸਿੱਖ ਸਭੇ ਕਰ

ਤੇ ਬਰਨਤ ਭਿੰਨ ਭਿੰਨ ਤੋ ਹੈ ਤੇਤੀ ਤੁਮਰਾ ਲੱਖਾ ਨਾ ਜਾਏ ਪਸਾਰਾ ਕਿਹ ਵਿਦ ਸਜਾ ਪਤਮ ਸੰਸਾਰਾ ਇੱਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਪੂਪਾ ਅੰਡਜ ਜੇਰਜ ਸੇਤ ਜਕੀਨੇ ਉਤਪੁਜ ਖਾਨ ਬਹੁਰ ਰਚ ਦੀਨੇ ਕਹੋ ਫੋਲ ਰਾਜਾ ਵਹਿ ਬੈਠਾ ਕਹੋ ਸਿਮਟ ਭਿਓ ਸੰਕਿਰੇ ਕੇਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਜੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਣੀ ਪਰੈ ਤਿਨ ਕੈ ਦੁਸ਼ਟ ਦੁਖਤ ਹੋਵੈ ਮਰੈ ਪੁਰਖ ਜਵਣ ਪਗ ਪਰੇ ਤਿਹਾਰੈ ਤਿਨ ਕੈ ਤੁਮ ਸੰਕਟ ਸਭ ਟਾਰੈ।

ਤੀਜਾ ਆਨੰਦ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆ

ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੁ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੇ ਸ਼ਬਦ

ਪੰਜਵਾ ਥਾਲ ਵਿੱਚ ਤਿੰਨ ਵਸਤੂ ਪਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਣਾ ਦਾਵੇ ਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਅਸ਼ਟਪਦੀਆਂ ਮਹੱਲਾ ਪਹਿਲਾ ਗੌੜੀ ਗੁਆਰੀ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਨਿਧ ਸਿੱਧ ਨਿਰਮਲ ਨਾਮ ਵਿਚਾਰ ਪੂਰਨ ਪੂਰ ਰਹਿਆ ਵਿਕਚਾ ਮਾਰ ਤ੍ਰਿਕੁਟੀ ਛੁਟੀ ਵਿਮਲ ਮਿਝਾਰ ਗੁਰ ਕੀ ਮਤ ਜੀ ਆਈ ਕਾਰ ਇਨ ਵਿਦ ਰਾਮ ਰਮਤ ਮਨ ਮਾਨਿਆ ਗਿਆਨ ਅੰਜਨ ਗੁਰੂ ਸ਼ਬਦ ਪਛਾਨਿਆ ਰਹਾਉ ਇੱਕ ਸੁਖ ਮਾਨਿਆ ਸਹਿਜ ਮਿਲਾਇਆ ਨਿਰਮਲ ਬਾਣੀ ਭਰਮ ਚਕਾਇਆ ਲਾਲ ਪੈ ਸੂਹਾ ਰੰਗ ਮਾਇਆ ਨਦਰ ਪਈ ਬਿਖ ਠਾਕ ਰਹਾਇਆ ਉਲਟ ਪਈ ਜੀਵਤ ਮਰ ਜਾਗਿਆ ਸ਼ਬਦ ਰਵੇ ਮਨ ਹਰ ਸਿਉ ਲਾਗਿਆ ਰਸ ਸੰਗ੍ਰਹਿ ਬਿਖ ਪਰ ਹਰ ਤਿਆਗਿਆ ਭਾਈ ਵਸੇ ਜਮਕਾ ਭਉ ਭਾਗਿਆ ਸਾਧ ਰਹੇ ਬਾਦੰਗ ਹੰਕਾਰਾ ਚਿਤ ਹਰ ਸਿਉ ਰਾਤਾ ਹੁਕਮ ਅਪਾਰਾ ਜਾਤ ਰਹੇ ਪਤ ਕੇ ਆਚਾਰਾ ਦਿਸ਼ਟ ਪਈ ਸੁਗਾਤਮ ਧਾਰਾ ਤੁਜ ਬਿਨ ਕੋਈ ਨਾ ਦੇਖੋ ਮੀਤ ਕਿਸ ਸੇਵੋ ਕਿਸ ਦੇਵੋ ਚੀਤ ਕਿਸ ਪੂਸੋ ਕਿਸ ਲਾਗੋ ਪਾਏ ਕਿਸ ਉਪਦੇਸ਼ ਰਾਹ ਲਿਵ ਲਾਏ ਗੁਰ ਸੇਵੀ ਗੁਰ ਲਾਗੋ ਪਾਏ ਭਗਤ ਕਰੀ ਰਾਚੋ ਹਰਨ ਆਏ ਸਿੱਖਿਆ ਦਿਖਿਆ ਭੋਜਨ ਪਾਓ ਸੰਜੋਗੀ ਨਿਚ ਕਰ ਜਾਓ ਗਰਭ ਗੰਤੰਗ ਸੁਕਾਤਮ ਧਿਆਨਾ ਜੋਤ ਪਈ ਜੋਤੀ ਮਾਹੀ ਸਮਾਨਾ ਲਿਖਤ ਮਿਟੈ ਨਹੀਂ ਸ਼ਬਦ ਨਿਸ਼ਾਨਾ ਕਰਤਾ ਕਰਨਾ ਕਰਤਾ ਜਾਨਾ ਨਹਿ ਪੰਡਤ ਨਹਿ ਚਤੁਰ ਸਿਆਨਾ ਨਹਿ ਭੂਲੋ ਨਹਿ ਮਰਮ ਭੁਲਾਨਾ ਕਥੋ ਨ ਕਥਨੀ ਹੁਕਮ ਪਛਾਨਾ ਨਾਨ ਗੁਰਮੁਖ ਸਹਿਜ ਸਮਾਨਾ ਗੌੜੀ ਗੁਆਰੀ ਜੀ ਮਹੱਲਾ ਪਹਿਲਾ ਮਨ ਕੁੰਚਰ ਕਾਇਆ ਉਧਿਆਨੇ ਗੁਰ ਅੰਕਸ ਸਚ ਸ਼ਬਦ ਨਿਸ਼ਾਨੇ ਰਾਜ ਦੁਆਰੇ ਸੂਪ ਸੋ ਮਾਨੇ ਚਤੁਰਾਈ ਨਾ ਚੀਨਿਆ ਜਾਏ ਬਿਨ ਮਾਰੇ ਕੋ ਕੀਮਤ ਪਾਏ ਰਹਾਉ ਘਰ ਮੈਂ ਮਤਸਕਰ ਲਈ ਨੰਨਾ ਕਾਰਨਾ ਕੋਈ ਕਰੀ ਕੋਈ ਕਰੀ ਰਾਖੇ ਆ ਵਡਿਆਈ ਦੇਈ ਨੀਲ ਅਨੀਲ ਅਗਨ ਇਕਠਾਈ ਜਲ ਨਿਵਰੇ ਗੁਰਬੂਜ ਬਜਾਈ ਮਨ ਦੇ ਲਿਆ ਰਹਿਸ ਗੁਣ ਗਾਈ ਜੈਸਾ ਕਰ ਬਾਰ ਸੋ ਤੈਸਾ ਵੈਸ ਕੁਫਾ ਮੈਂ ਆਖੋ ਕੈਸਾ ਸਾਗਰ ਡੂਗਰ ਨਿਪੋ ਐਸਾ ਮੋਏ ਕਹੁ ਕਹਾ ਮਾਰੇ ਕੌਣ ਨਿਰੇ ਕਹੁ ਕੈਸਾ ਡਰ ਕਵਨ ਸ਼ਬਦ ਪਛਾਨੇ ਤੀਨੇ ਭਾਉ ਨ ਜਿਨ ਕਹਿਆ ਤਿਨ ਕਹਿਣ ਵਖਾਨਿਆ ਜਿਨ ਬੂਝਿਆ ਤਿਨ ਸਹਿਜ ਪਛਾਨਿਆ ਦੇਖ ਵਿਚਾਰ ਮੇਰਾ ਮਨ ਮੰਨਿਆ ਕੀਰਤ ਸੂਰਤ ਸੂਰਤ ਮੁਕਤ ਇਕ ਨਾਈ ਤਹੀ ਨਿਰੰਜਨ ਰਿਹਾ ਸਮਾਈ ਨਿਜਕਰ ਵਿਆਵਰਿਆ ਨਿਜਠਾਈ ਉਸਤ ਕਰੇ ਕੇਤੇ ਮਨ ਪ੍ਰੀਤ ਤਨ ਮਨ ਸੁਚੇ ਸਾ ਸੁਚੀਤ ਨਾਨਕ ਹਰਪਨੀਤਾ ਨੀਤ ਗੌੜੀ ਗੁਆਰੀ ਦੀ ਮਹੱਲਾ ਪਹਿਲਾ ਨਾ ਮਨ ਮਰੇ ਨਾ ਕਾਰਜ ਹੋਏ ਮਨ ਵਸ ਦੂਤਾ ਦੁਰਮਤ ਦੋਏ ਮਨ ਮਾਨੇ ਗੁਰ ਤੇਕ ਹੋਏ ਨਿਰਗੁਣ ਰਾਮ ਗੁਣੇ ਵਸ ਹੋਏ ਆਪ ਨਿਵਾਰ ਵਿਚਾਰੇ ਸੋਏ ਰਹਾਉ ਮਨ ਪੂਲੋ ਬੁੱਚ ਤੇ ਵਿਕਾਰ ਮਨ ਪੂਲੋ ਸਿਰਾਵੇ ਭਾਰ ਮਨ ਮਾਨੇ ਹਰੇ ਕੰਕਾਰ ਮਨ ਪੂਲੋ ਮਾਇਆ ਕਰ ਜਾਏ ਕਾਮ ਤੋ ਰਹੇ ਨਠਾਏ ਹਰ ਪਰ ਪ੍ਰਾਣੀ ਰਸਨ ਸਾਏ ਗੈਵਰ ਹੈਵਰ ਕੰਚਨ ਸੁਤਨਾਰੀ ਬਹੁ ਚਿੰਤਾ ਪਿੜ ਚਾਲੇ ਹਾਰੀ ਜੂਏ ਖੇਲਣ ਕਾਚੀ ਹਾਰੀ ਸੰਪੋ ਸੰਚੀ ਪਹੀ ਵਿਕਾਰ ਹਰਕ ਸੋਕ ਉਬੇ ਦਰਬਾਰ ਸੁਖ ਸਹਿਜੇ ਜਬ ਨਿਦੇ ਮੁਰਾਰ ਨਦਰ ਕਰੇ ਤਾਂ ਮੇਲ ਮਲਾਏ ਗੁਣ ਸੰਗ੍ਰਹਿ ਅਵਗੁਣ ਸ਼ਬਦ ਚਲਾਏ ਗੁਰਮੁਖ ਨਾਮ ਦਾਰਥ ਪਾਏ ਬਨਾਵੇ ਸਭ ਦੂ ਬਨਵਾਸ ਮਨਮੁਖ ਮੂਲ ਮਾਇਆ ਚਿਤਵਾਸ ਗੁਰਮੁਖ ਗਿਆਨ ਧੂਰ ਕਰਮ ਲਿਖਾਸ ਲਿਖਿਆਸ ਮਨ ਚੰਚਲ ਧਾਵਤ ਪੁਨ ਧਾਵੇ ਸਾਚੇ ਸੂਚੇ ਮਿਲ ਨਾ ਭਾਵੇ ਨਾਨਕ ਗੁਰਮੁਖ ਹਰ ਗੁਣ ਗਾਵੇ ਗੌੜੀ ਗੁਆਰੀ ਰੀ ਮਹਲਾ ਪਹਿਲਾ ਹੋ ਮੈਂ ਕਰਤਿਆ ਨੈ ਸੁਖ ਹੋਏ ਮਨਮੁਖ ਝੂਠੀ ਸੱਚਾ ਸੋਏ ਸਗਲ ਭਗੂਤੇ ਭਾਵੇ ਦੋਏ ਜੋ ਕਮਾਵੇ ਸੋ ਕਮਾਵੇ ਤੁਰ ਲਿਖਿਆ ਹੋਏ ਐਸਾ ਜਗ ਦੇਖਿਆ ਜੋ ਆਰੀ ਸਭ ਸੁਖ ਮਾਂਗੇ ਨਾਮ ਵਿਸਾਰੀ ਰਹਾ ਉਦਿਸ਼ਟ ਦਿਸੇ ਤਾਂ ਕਹਿਆ ਜਾਏ ਬਿਨ ਦੇਖੇ ਕਹਿਣਾ ਬਿਰਥਾ ਜਾਏ ਗੁਰਮੁਖ ਦਿਸੇ ਸਹਿਜ ਸੁਭਾਏ ਸੇਵਾ ਸੁਰਤੇ ਲਿਵਲਾਏ ਸੁਖ ਮਾਂਗ ਤੁਕ ਆਗਲ ਹੋਏ ਸਗਲ ਕਾਰੀ ਹਰ ਪਰੋਏ ਇੱਕ ਬਿਨਾ ਝੂਠੈ ਮੁਕਤ ਨਾ ਹੋਏ ਕਰ ਕਰ ਕਰਤਾ ਦੇਖੇ ਸੋਏ ਤ੍ਰਿਸ਼ਨਾ ਅਗਨ ਸ਼ਬਦ ਬੁਝਾਏ ਦੂਜਾ ਭਰਮ ਸਹਿਜ ਸੁਭਾਏ ਗੁਰਮਤੀ ਨਾ ਹਿਰਦੇ ਵਿਸਾਏ ਸਾਚੀ ਬਾਣੀ ਹਰ ਗੁਣ ਗਾਏ ਤਨ ਮੈਂ ਸਾਚੋ ਗੁਰਮੁਖ ਪਾਓ ਨਾ ਬਿਨਾ ਨਾ ਹੀ ਨਿਸ਼ਠਾਉ ਪ੍ਰੇਮ ਪ੍ਰਾਇਨ ਪ੍ਰੀਤਮ ਰਾਓ ਨਦਰ ਕੇਤਾ ਪੂਜੇ ਨਾਓ ਮਾਇਆ ਮੋਹ ਸਰਵ ਜੰਜਾਲਾ ਮਨਮੁਖ ਕਚੀਲ ਕੁਸ਼ਤ ਕਰਾਲਾ ਸਤਿਗੁਰ ਸੇਵੇ ਚੁੱਕੇ ਜੰਜਾਲਾ ਅਮ੍ਰਿਤਨਾ ਸਦਾ ਸੁਖਨਾਲਾ ਗੁਰਮੁਖ ਪੂਜੇ ਲਾਏ ਨਿਜ ਘਰ ਵਾਸੇ ਸਾਚ ਸਮਾਏ ਜੰਮਣ ਮਰਨਾ ਠਾਕ ਰਹਾਏ ਪੂਰੇ ਗੁਰ ਤੇ ਮਤ ਪਾਏ ਕਥਨੀ ਕਥੋ ਨਾ ਆਵੇ ਔਰ ਗੁਰਪੂਛੈ ਗੁਰਪੂਛ ਦੇਖਿਆ ਨਾ ਹੀ ਦਰਹੂਰ ਦੁੱਖ ਸੁਖ ਭਾਣੇ ਤਸੈ ਰਜਾਏ ਨਾਨਕ ਨੀਚ ਕਹਿ ਲਿਵਲਾਏ ਗੌੜੀ ਮਹੱਲਾ ਪਹਿਲਾ
ਦੂਜੀ ਮਾਇਆ ਜਗਤ ਵਾਸ ਕਾਮ ਕੋ ਹੰਕਾਰ ਬਿਨਾਸ ਦੂਜਾ ਕੌਣ ਨਹੀਂ ਕੋਈ ਕਹਾ ਨਹੀਂ ਕੋਈ ਸਭ ਮੈਂ ਇੱਕ ਨਿਰੰਜਨ ਸੋਈ ਰਹਾਉ ਦੂਜੀ ਤਿਰਮੁਤਾਖੇ ਦੋਈ ਆਵੇ ਜਾਏ।

ਘੱਟ ਘਟੇ ਵਾਸੀ ਸਰਬ ਨਿਵਾਸੀ ਅਸਥਿਰ।

जैसे मात पिताई तिस बिन निमख नहीं रह सकिए, तिस बिन निमख नहीं।

ਤੇ ਮਗਨ ਭਏ ਲੇਵਲਾਈ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ ਵਾਹਿ

ਵਾਹਿਗੁਰੂ ਭਗਤ ਜਨਾਂ ਕਾ ਰਾਖਾ ਹਰ ਆਪ ਹੈ, ਕਿਆ ਪਾਪੀ ਕਰੀਐ ਗੁਮਾਨ ਕਰੇ ਮੂੰਹ।

ਪਰਹਾਰ ਕੁਬਜਾ ਉਦਰੀ ਅਗੁਸਟ ਧਾਰ।

ਜਿਨ ਸੇਵਿਆ ਤਿਨ ਪਾਇਆ ਮਾਂ। ਨਾਨਕ ਗਾਵੀਐ ਤੂੰ ਪੰਨਣ ਖੜਨ ਸਮਰੱਥ ਦਾ ਤਾਰ ਹੈ ਤੁਹਾਡੇ ਅੱਗੇ।

संद के तो है साधन कहियो शरण परे तुमरी पगरी।

ਗੁਣ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਰੂਪ ਗੀਨ ਬੁੱਧ ਬਲ ਗੀਨੀ ਮੋਹ ਪਰਦੇਸ ਦੂਰ ਤਿਆਰੀ ਖੋਜਤ ਖੋਜਤ ਪਈ ਨਾਹਿਨ ਦਰਬ ਨ ਜੋਬਨ ਮਾਤੀ ਮੋਹ ਅਨਾਥ ਕੀ ਕਰੋ ਸਮਾਈ ਮੋਹੇ ਅਨਾਥ ਕੀ ਕਰੋ ਸਮਾਈ ਧੰਨ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਖੋਜਤ ਖੋਜਤ ਪਈ ਬੈਰਾਗਣ ਪ੍ਰਭ ਦਰਸ਼ਨ ਕਹੋ ਫਿਰਤ

नानक को प्रभु कृपा की जय। नेत्र देखें

कृपा निध दया। एक अखर कर मन

ਜਾਤਿ ਜਾਣਨ ਦੀ ਕੂੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ।

ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ ਭੇਦ ਨਾ ਜਾਣੋ ਮੂਲ ਸਾਈ ਜਿਹਾ ਮਨ ਤਨ